jatuh jatuh.

rubah ya, rubah.

Bravo, bravo.

Michael.

ठाकुर साहिब ऊच पगवान।

bye, bye, bye, bye, bye.

Mike.

मनलीना हर

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਚਿਆਰਾ ਹੋਈ ਐ ਕਬ ਕੂੜੈ ਤੁੱਟੈ ਪਾਲ
1: ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ
1: ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ
0: ਹੁਕਮੈ ਅੰਦਰ ਸਭ ਕੋ ਬਾਹਰ

0: ਸਲਾਹਣ ਮੰਦ
1: ਜੋਗ ਜੁਗ ਤਨ ਭੇਦ ਸੁਣੇ ਸ਼ਾਸਤ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਸਤ ਸੰਤੋ ਗਿਆਨ ਸੁਣੇ ਹਰ ਸੜ ਕਾ ਇਸ਼ਨਾਨ
0: ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ
1: ਨਾਨਕ ਭਗਤਾ ਸਦਾ ਵਿਗਾਸ।

0: ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ
1: ਧਰਤੀ ਹੋਰ ਪਰੈ ਹੋਰ ਤਿਸੇ ਭਾਰਤ ਲੈ ਕਵਣ ਜੋਰ
0: ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
1: ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ
0: ਤਾਂ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ
1: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲੱਖ ਦਰਿਆ
0: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਓ
1: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀਯ ਸੰਖ ਦਾਤਾਰ
1: ਸੰਖ ਸੂਰ ਮੋਹ ਪਖਸਾਰ ਸੰਖ ਮੋਨ ਲਿਵਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਚਾਹੇ ਜੋਰ ਸੰਖ ਗਲ ਵਡ ਹੱਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਹੇ
1: ਸੰਖ ਮਲੇਸ਼ ਮਲ ਪਾਖਾਹੇ ਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇੱਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਨਾਵ ਸੰਖ ਤਾਵ ਗਮ ਗਮ ਸੰਖ ਲੋ
1: ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ
0: ਅਖਰੀ ਲਿਖਣ ਬੋਲਣ ਬਾਨ ਅਖਰਾਂ ਸਿਰ ਸੰਜੋਗ ਵਖਾਨ
1: ਜਿਨੇ ਲਿਖੇ ਸਿਰ ਸਿਰ ਨਾਹੇ ਜੇ ਫਰਮਾਏ ਤਿਪ ਤੇ ਪਾਹੇ
0: ਜੇਤਾ ਕੀਤਾ ਤੇਤਾ ਨਾਉ ਬਿਰਨਾਵੈ ਨਾਹੀ ਕੋ ਥਾਉ
1: ਕੁਦਰਤ ਕਬੜ ਕਹਾਏ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ
0: ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ ਖੇਹੇ
0: ਜੋ ਤੁਧ ਬਲੀਤੀ ਕਾਪੜ ਹੋਏ ਦੇ ਸਾਬੁਣ ਲਈਆ ਉਹ ਧੋਏ
1: ਭਰੀਐ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੈ ਕੈ ਰੰਗ
0: ਪਾਪੀ ਆਖਣ ਨਾਹੀ ਕਰ ਕਰ

0: ਅੰਤਰ ਗਤੀ ਰਥ ਮਲਨਾ
1: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ
0: ਸਵਾਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
1: ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ
0: ਕਵਨ ਸਿਰੁਤੀ ਮਹ ਕਵਣ ਜਿਤ ਹੋਆ ਆਕਾਰ
1: ਜੇ ਨਾ ਪਾਇਆ ਪੰਡ ਤੀਜੇ ਹੋਵੇ ਲੇਖ ਪੁਰਾਨ
0: ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ
1: ਸਤਵਾਰ ਨਾ ਜੋਗੀ ਜਾਣ ਰਤਮਾ ਹੋ ਨਾ ਕੋਈ
0: ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ
1: ਫਿਰ ਕਰੇ ਆਖਾਂ ਕਵਸਾ ਲਾਹੀ ਕਿਉਂ ਵਰਨੀ ਕਵ ਜਾਣਾ
0: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ
1: ਪਾਤਾਲਾ ਪਾਤਾਲਾ ਖਾ ਗਾਸਾਂ ਆਗਾਸ
0: ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ
1: ਸੈਸ ਉਠਾਰਾਂ ਕਹਿਣ ਕਦੇ ਬਾਂਸ

0: ਸੁਰਤ ਨਾ ਪਾਈਆ
1: ਤਬਾ ਪਵੇ ਸਮੁੰਦ ਨਾ ਜਾਣੀਐ
0: ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ
1: ਤਨ ਤੋਲਣਾ ਹੋਵਣ ਜੇ ਸਮਨ ਹੋ ਨਾ ਵਿਸਰੈ
0: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ

0: ਕਾਖ ਨਾ ਸਕੈ ਕੋਇ,
1: ਏਕੋ ਕਾਇ ਕਾਖਨ ਪਾਇਓ ਜਾਣੈ ਜੀਤੀਆਂ ਮੁਹਿ ਖਾਏ,
0: ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇਈ ਕੇ,
1: ਜਿਸਨੂੰ ਬਖਸ਼ੇ ਸਭ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ,
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ,
1: ਮੁਲਾਵੈ ਮੁੱਲ ਜਾਹੇ ਮੁੱਲ ਪਾਏ ਮੁੱਲਾ ਸਮਾਹੇ,
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ,
1: ਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ,
0: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ,
1: ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ,
0: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ,
1: ਆਖੇ ਈਸ਼ਰ ਆਖੇ ਸ਼ਦੁ ਆਖੇ ਕੀਤੇ ਕੀਤੇ ਬੁੱਧ,
0: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ,
1: ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਹੇ,
0: ਕੀਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕੈ ਕੇਈ ਕੇ,
1: ਜੇ ਉੜ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾਵਾਰ,
1: ਉਰ ਕੇ ਆਸੋ ਕਰਕੇ ਆ ਜਿਤ ਬੈ ਸਰਬ ਸੰਭਾਲੇ,
0: ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ,
1: ਆਗ ਪਰਿਸੋਂ ਕਈ ਅਨ ਕੇਤੇ ਗਾਵਨ ਹਾਰੇ,
0: ਗਾਵੇ ਧੁਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵੇ
1: ਚੈਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ,
0: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ,
1: ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ,
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ,
0: ਗਾਵਨ ਪੰਡਿਤ ਪੰਡ ਰਖੀ ਸਰ ਜੁਗ ਜੁਗ ਵੇਦਾ ਨਾਲੇ,
1: ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ, ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ,
0: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ,
1: ਤੁਧ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ,
0: ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ,
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ,
0: ਐਬੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ,
0: ਕਰ ਵੇਖੇ ਕੀਤਾ ਆਪਣਾ ਜਿਬ ਤਿਸਦੀ ਵਡਿਆਈ,
1: ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ,
0: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ,
1: ਮੁੰਦਾ ਸੰਦੋਖ ਸ਼ਰਮ ਪਰ ਝੋੜੀ ਧਿਆਨਿਕ ਕਰੈ ਵਿਭੂਤ,
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ,
1: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ,
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ,
1: ਗਿਆਨ ਦਾ ਭੰਡਾਰਨ ਘਟ ਘਟ ਵਾਜੈ ਨਾਦ,
0: ਆਪ ਨਾਥ ਨਾਥੀ ਸਭ ਜਾਗੀ।

0: ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਸਹਿ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਦੂਜੀ ਕੋ ਲਾਖੋ ਹੈ ਲਾਖੋ ਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ
0: ਤਰਾਏ ਪਦ ਪਵੜੀਆਂ

0: ਜਮਾਲ ਮਨਸੂਰ
1: ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ
0: ਸਾਧ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
1: ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ
0: ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕੋ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਅਖੈ
0: ਸੋਹਣ ਪੰਚ ਪਰਵਾਨ ਅਦਰੀ ਕਰਮ ਪਵੈ ਨਿਸ਼ਾਨ
1: ਅੱਜ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ
0: ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਖੋ ਕਰਮ
1: ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼
0: ਕੇਤੇ ਵਰ ਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ
1: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼
0: ਕੇਤੇ ਅੰਧ ਜਾ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
0: ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੰਦ
1: ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦਰ
0: ਕੇਤੇ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਅਨੰਦ
0: ਕਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀ ਹੈ ਬਹੁਤ ਅਨੂਪ
1: ਧਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪੁਛਤਾਏ
0: ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿੱਧਾਂ ਕੀ ਸੁੱਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋ ਨਾ ਕੋਈ ਹੋਰ
0: ਦੂਰ ਮਹਾਂਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ।

0: ਆਨੰਦ ਸੱਚਾ ਮਨ ਸੋਇ
1: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ
0: ਜਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂਤ ਨਾ ਅੰਤ
1: ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵ ਤਿਵ ਕਾਰ
0: ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
1: ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦਾ ਧੀਆਰ
0: ਖਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸਬਦ ਸੱਚੀ

ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਕਿਸੇ ਅਧੂਰੇ ਤੋਂ ਨਹੀਂ। ਹਾੜ੍ਹ ਦਾ ਮਹੀਨਾ ਪਿਛਲੇ ਦਿਨੀ ਆਰੰਭ ਹੋਇਆ 15 ਤਰੀਕ ਤੋਂ, ਅਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਗੁਰਬਾਣੀ ਅੰਦਰ ਹਾੜ੍ਹ ਦੇ ਮਹੀਨੇ ਨੂੰ ਅਸੀਂ ਦੇਸੀ ਮਹੀਨਿਆਂ ਅਨੁਸਾਰ ਹਾੜ੍ਹ ਦਾ ਮਹੀਨਾ ਕਹਿ ਦਿੰਦੇ ਹਾਂ, ਪਰ ਉੱਥੇ ਅਸਾੜ ਲਿਖਿਆ, ਅਤੇ ਉੱਥੇ ਵੀ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਹੋ ਨਾ ਜਿੰਨਾ ਪਾਸ। ਨਾਹੋ ਤੋਂ ਭਾਵ ਹੈ ਖਾਸਮ, ਮਾਲਕ, ਪਰਮੇਸ਼ਰ, ਪਰਮਾਤਮਾ, ਜਿਨ੍ਹਾਂ ਦੇ ਕੋਲ ਨਹੀਂ, ਜਿਨ੍ਹਾਂ ਦੇ ਕੋਲ ਐਸੇ ਖਾਸਮ ਪਰਮਾਤਮਾ ਦਾ ਨਾਮ ਨਹੀਂ। ਅਸਾੜ ਤਪੰਦਾ ਤਿਸ ਲੱਗੇ, ਜਿਵੇਂ ਹਾੜ੍ਹ ਦੇ ਮਹੀਨੇ ਗਰਮ ਰੁੱਤ ਦੇ ਮਹੀਨੇ ਨੇ, ਤਪਦੇ ਨੇ, ਉਸੇ ਤਰ੍ਹਾਂ ਫਿਰ ਕਹਿਣ ਲੱਗੀ ਜਿਨ੍ਹਾਂ ਕੋਲ ਪਰਮੇਸ਼ਰ ਪਰਮਾਤਮਾ ਦਾ ਨਾਮ ਨਹੀਂ, ਖਸਮ ਨਹੀਂ, ਮਾਲਕ ਨਹੀਂ, ਅਸਾੜ ਤਪੰਦਾ ਤਿਸ ਲੱਗੇ ਹਰ ਨਾਹੂ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਭੁਲੇਖਾ ਤੇ ਕਹਿਣ ਲੱਗੀ ਉਹ ਮਨੁੱਖ ਨੇ ਖਾ ਲਿਆ ਜਗਤ ਦੇ ਜੀਵਨ ਪੁਰਖ ਪਰਮਾਤਮਾ ਨੂੰ, ਭੁਲਾ ਦਿੱਤਾ, ਵਿਸਾਰ ਦਿੱਤਾ। ਮਾਨਸ ਸੰਧੀ ਆਸ, ਮਾਨਸ ਮਨੁੱਖ ਨੂੰ ਕਹਿੰਦੇ ਨੇ, ਸੰਧੀ ਮਨੁੱਖ ਦੀ ਆਸ। ਜਿਸ ਮਨੁੱਖ ਨੇ ਬੰਦੇ ਦੀ ਆਸ ਤੱਕ ਲਈ, ਮਨੁੱਖ ਦੀ ਆਸ ਤੱਕ ਲਈ, ਅਤੇ ਉਹਨੇ ਤਾਂ ਭਵਜਲ ਤੋਂ ਬੇੜਾ ਪਾਰ ਬੰਨੇ ਨਹੀਂ ਲਾਉਣਾ। ਲਾਉਣਾ ਤਾਂ ਪੂਰੇ ਗੁਰੂ ਨੇ ਆ, ਪਰਮਾਤਮਾ ਦੇ ਨਾਮ ਨੇ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੁਹੈ ਭਾਏ ਬਗੁੱਚੀ ਹੈ ਗੱਲ ਪਈ ਸਜਮ ਕੀ ਫਾਸ। ਕਹਿਣ ਲੱਗੇ ਫਿਰ ਦੂਜੇ ਭਾਵ ਵਿੱਚ, ਦੂਜਾ ਭਾਵ ਕੀ ਹੈ? ਹਰੀ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਦੇਣਾ, ਭੁਲਾ ਦੇਣਾ ਖਸਮ ਨੂੰ। ਕਹਿਣ ਲੱਗੀ ਬਾਕੀ ਸਾਰਾ ਦੂਜਾ ਭਾਵ, ਫਿਰ ਦੂਜੇ ਭਾਵ ਵਿੱਚ ਮਨੁੱਖ ਫਸ ਕੇ ਦੁਹੈ ਭਾਏ ਬਗੁੱਚੀ ਹੈ ਗੱਲ ਪਈ ਸਜਮ ਕੀ।

ਪਾਸ ਗਲ ਦੇ ਵਿੱਚ ਜੰਮਦੀ ਫਾਹੀ ਪੈ ਜਾਂਦੀ ਹੈ। ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ, ਕਹਿਣ ਲੱਗੇ ਫਿਰ ਇਹ ਦੁਨੀਆਂ ਦਾ ਦਸਤੂਰ ਹੈ, ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਵਿਧੀ ਵਿਧਾਨ ਇਹ ਹੈ। ਕਹਿਣ ਲੱਗੇ ਫਿਰ ਜੇ ਜਾ ਮਨੁੱਖ ਬੀਜ ਬੀਜਦਾ ਉਹ ਜਾ ਫਲ ਉਹਨੂੰ ਪ੍ਰਾਪਤ ਹੁੰਦਾ। ਹੁਣ ਅਸੀਂ ਬੀਜ ਬੀਜੀਏ ਕੋਈ ਵੀ ਆਹ ਲੈ ਲਓ, ਹੁਣ ਕਹਿੰਦੇ ਫਸਲ ਅਨੁਸਾਰ ਕਣਕ ਬੀਜਦੀ ਅਤੇ ਅਰਦਾਸ ਬੇਨਤੀ ਕਰੀਏ, ਮਾਲਕ ਕਹਿਣ ਲੱਗੇ ਮੱਕੀ ਦੇ ਦਈ ਜਾਂ ਝੋਨਾ ਦੇ ਦਈ, ਇੱਦਾਂ ਹੁੰਦਾ ਨਹੀਂ। ਉਹਦਾ ਇਹ ਵਿਧੀ ਵਿਧਾਨ ਹੈ, ਜੇ ਜਾਂ ਮਨੁੱਖ ਬੀਜ ਬੀਜਦਾ ਫਿਰ ਫਲ ਵੀ ਉਹਨੂੰ ਉਹੀ ਪ੍ਰਾਪਤ ਹੁੰਦਾ, ਫਸਲ ਉਹੀ ਓ ਪ੍ਰਾਪਤ ਹੁੰਦੀ ਹੈ। ਕਰਮਾਂ ਦਾ ਵਿਧੀ ਵਿਧਾਨ ਵੀ ਇਹੀ ਹੈ, ਮਨੁੱਖ ਆਪਣੇ ਜਾਮੇ ਵਿੱਚ ਜੇ ਜਾਂ ਬੀਜ ਬੀਜਦਾ, ਜੇ ਜੇ ਕਰਮ ਕਰਦਾ ਉਹਨੂੰ ਉਹੀ ਓ ਫਲ ਪ੍ਰਾਪਤ ਹੁੰਦਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਅੰਦਰ ਹੁਣੇ ਪੜ੍ਹ ਕੇ ਹਟੇ, ਆਪੇ ਬੀਜ ਆਪੇ ਹੀ ਖਾਓ। ਕਹਿਣ ਲੱਗੇ ਫਿਰ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਨਾਮ ਦਾ ਬੀਜ ਬੀਜ ਭਲਿਆ ਫਲ ਤੈਨੂੰ ਚੰਗਾ ਪ੍ਰਾਪਤ ਹੋਵੇਗਾ। ਮਨੁੱਖ ਜੇ ਜੇ ਬੀਜ ਬੀਜਦਾ ਉਹ ਜਾ ਉਹਨੂੰ ਫਲ ਪ੍ਰਾਪਤ ਹੁੰਦਾ। ਜਿਹਾ ਬੀਜੈ ਸੋਲਣਾ ਹੈ ਮੱਥੇ ਜੋ ਲਿਖਿਆਸ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਕਹਿਣ ਲੱਗੇ ਫਿਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਰਾਤ ਬਤੀਤ ਹੁੰਦੀ ਹੈ ਦਿਨ ਚੜ੍ਹ ਜਾਂਦਾ, ਦਿਨ ਬਤੀਤ ਹੁੰਦਾ ਫਿਰ ਰਾਤ ਆ ਜਾਂਦੀ ਹੈ, ਇਸ ਤਰ੍ਹਾਂ ਇਹ ਸਮਾਂ ਚੱਲਦਾ ਹੈ। ਉਸੇ ਤਰ੍ਹਾਂ ਕਹਿਣ ਲੱਗੀ ਸਾਡਾ ਮਨੁੱਖਾ ਜਾਮਾ ਸਾਨੂੰ ਪ੍ਰਾਪਤ ਹੋਇਆ, ਭਈ ਪ੍ਰਾਪਤ ਮਾਨਕ ਦੀ ਹਰੀਆ ਗੋਬਿੰਦ ਮਿਲਣ ਕਿਹੇ ਤੇਰੀ ਬਰੀਆ। ਵਾਰ ਵਾਰ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਤੇਰੀ ਜ਼ਿੰਦਗੀ ਰੂਪੀ ਰਾਤ ਵੀ ਕਿਸੇ ਨਾ ਕਿਸੇ ਦਿਨ ਬਤੀਤ ਹੋਵੇਗੀ, ਜਦੋਂ ਬਤੀਤ ਹੋਗੀ ਫਿਰ ਤੇਰੇ ਪੱਲੇ ਇੱਕ ਪਛਤਾਵਾ ਹੀ ਰਹਿ ਜਾਣਾ। ਕਿਉਂ? ਕਿਉਂਕਿ ਤੂੰ ਮਾਲਕ ਪਰਮਾਤਮਾ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਜੇ ਯਾਦ ਹੋਏਗਾ, ਚੇਤੇ ਹੋਏਗਾ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਪੇਟੀਏ ਸੁਤਰ ਕੇ ਹੋਏ ਖਲਾਸ, ਜਿਨ੍ਹਾਂ ਨੂੰ ਸਾਧੂ ਗੁਰੂ ਪ੍ਰਾਪਤ ਹੁੰਦਾ ਫਿਰ ਦਰਗਾਹ ਵਿੱਚ ਉਹਨਾਂ ਦੀ ਖਲਾਸੀ ਹੁੰਦੀ ਹੈ। ਜਿਨ ਕੋ ਸਾਧੂ ਪੇਟੀਏ ਸੋ ਦਰ ਗਏ ਹੋਏ ਖਲਾਸ, ਕਹਿਣ ਲੱਗੇ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇਹ ਮਾਲਕ ਪ੍ਰਭੂ ਪਰਮਾਤਮਾ ਜੀਓ, ਮੈਨੂੰ ਇਹ ਸਮਝ ਆ ਗਈ ਤੇਰੇ ਤੋਂ ਬਿਨਾਂ ਕੋਈ ਸਹਾਰਾ ਨਹੀਂ, ਤੇਰੇ ਤੋਂ ਬਿਨਾਂ ਜੀਵਨ ਬੰਨੇ ਪਾਰਲੇ ਬੰਨੇ ਨਹੀਂ ਲੱਗਣਾ, ਫਿਰ ਕਿਰਪਾ ਕਰੋ ਮੈਨੂੰ ਤੇਰੇ ਦਰਸ਼ਨਾਂ ਦੀ ਤਾਂਘ ਲੱਗੀ ਰਹੇ, ਤੇਰੇ ਦਰਸ਼ਨਾਂ ਦੀ ਲੋਚਾ ਲੱਗੀ ਰਹੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਦਾਸ ਨਾਨਕ ਕੀ ਅਰਦਾਸ ਕਰਦੇ ਨੇ। ਕਹਿਣ ਲੱਗੇ ਪ੍ਰਭੂ ਪਰਮਾਤਮਾ ਤੋਂ ਬਿਨਾਂ ਜੇ ਉੱਚੀ ਨਿਗਾਹ ਨਾਲ ਦੇਖੀ ਆਤਮ ਕੋ ਡਾਰੀ ਤਾਂ ਨੂੰ ਮਾਰੀਏ ਨਿਗਾਹ, ਅਤੇ ਕਹਿਣ ਲੱਗੇ ਪਤਾ ਲੱਗਦਾ ਹੈ ਸੰਸਾਰ ਤੋਂ ਮਾਲਕ ਪ੍ਰਭੂ ਪਰਮਾਤਮਾ ਦਾ ਹੀ ਸਾਰਾ ਬਣਾਇਆ ਹੋਇਆ, ਉਹ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਹਿਣ ਲੱਗੇ ਜਿਨ੍ਹਾਂ ਨੂੰ ਇਹ ਸਾਰੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਆਸਾੜ ਤਪੰਦਾ ਨਹੀਂ ਲੱਗਦਾ। ਤਪੰਦੇ ਤੋਂ ਲੈ ਕੇ ਸੁਹੰਦੇ ਤੱਕ ਦਾ ਇਹ ਸਫ਼ਰ ਹੈ। ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਫਿਰ ਨਿਵਾਸ ਹੋ ਜਾਂਦਾ ਹੈ, ਫਿਰ ਉਹਨਾਂ ਲਈ ਹਾੜ ਦਾ ਮਹੀਨਾ ਤਪਦਾ ਨਹੀਂ, ਸੁੱਖਾਂ ਭਰਿਆ ਬਤੀਤ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਨਾਮ ਦੀ ਦਾਤ, ਚੜ੍ਹਦੀ ਕਲਾ, ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹ

ਵੱਡੀ ਵਡਿਆਈ ਜਾਂ ਵੱਡਾ ਨਾ ਆਉਂ, ਵੱਡੀ ਵਡਿਆਈ ਜਾਂ ਸੱਚ ਨੇ ਆਉਂ, ਵੱਡੀ ਵਡਿਆਈ ਜਾਂ ਨਿਚਲ ਥਾਂ ਆਉਂ, ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੂਝੇ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ।

ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ

ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖੁਰ ਕਿਨੇ ਰਾਮ ਨਾਮ ਇਕਾਖੁਰ ਕਿਨ ਕਹਿ ਸਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਇਕੈ ਦਰਸ ਤੁਹਾਰੋ ਨਾਨਕੁਨ ਸੰਗਮੋ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛੁ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੰਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਇ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੇ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸੰਭਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦੱਸਣਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪਦੇ ਅੱਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਅਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਓ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨਿਸ਼ਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਆਨ ਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤਨਾ ਭਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿੰਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਂਕੁਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਕਾਰਨ ਕਰਨਾ ਹਰ ਸਿਮਰਨ ਕੀ ਸਗਲੇ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁੱਖ ਭੰਜਨਾ ਕਟਕਟਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਪਿਆਂ ਦੁੱਧ ਜਮ ਦਲਾਇਆ ਤਾਂ ਕੇਵਲ ਨਾਮ ਸੰਗ ਤੇਰਾ ਚਲਾ ਜੈ ਮੁਸ਼ਕਲ ਹੋਵੇ ਭਾਰੀ ਹਰ ਕੋ ਨਾਮ ਕਿਨ ਮਾਇਆ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਭ ਸਿਸਕੋ ਰਾਜਾ ਦੁਖੀ ਹਰ ਕਾ ਨਾਮ ਜਪ ਤੋਹੇ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪ ਨਿਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪ ਤਗਾਵੈ ਜੇ ਮਰ ਗਏ ਜਾ ਤਕੇਲਾ ਤਾਂ ਹਰ ਨਾਮ ਸੰਘੋ ਸੁਹੇਲਾ ਐਸਾ ਨਾਮ ਮਨਸਰਾ ਤਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ ਨਾਈ ਕੂੜ ਲਖਬਾਈ ਨਾਮ ਜਪਤੈ ਪਾਰ ਪਰਾਈ ਅਨਕ ਬਿਗੰਜਾਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜਿਉਂ ਜਨ ਮੈਂ ਮਰਜਾ ਅਮਰ ਕਾ ਨਾ ਹਰ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲਕ ਬਣੂ ਧੋਵੈ ਹਰ ਕਾ ਨਾਮ ਕੋਟ ਪਾਪ ਕੋਵੈ ਐਸਾ ਨਾਮ ਜਪੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰ ਕੇ ਗਨਜਾਇ ਨਕੋ ਸਰ ਕਾ ਨਾਮ ਅਸੰਤੋਸਾ ਜੈ ਭੈਣੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਘ ਵਿਚਾਰਾ ਜੈ ਪੰਤੇ ਰੱਖੋ ਨਸੀ ਅਨੂ ਹਰ ਕਾ ਨਾਮ ਤੇ ਨਾਲ ਪਛਾਣੂ ਜੈ ਮਾਂ ਪਿਆਂ ਤਪ ਤੋ ਕਾਮ ਤੇ ਹਰ ਕੇ ਨਾਮ ਕੀ ਤੂੰ ਮੂਹ ਪਰਸ਼ਾਮ ਜਾਂ ਤ੍ਰਿਕਾ ਮੰਤ ਜਾ ਕਰਖਾ ਤੈ ਨਾਨਕ ਕਰ ਰਮਤ ਬਰਖਾ ਭਗਤ ਜਨ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਕਰ ਤੋ ਸੰਤ ਦਿਨ ਰਾਤ ਹਰਾ ਰੁਖ ਸਾਧਕ ਮਾਤ ਅਰਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਮੰਤ ਰੰਗ ਰਤੇ ਰੰਗ ਏਕੈ ਨਾਨਕ ਜਨ ਕੇ ਬਿਰਤ ਬਵੇਕੈ
हर का नाम जन को मुक्त युक्त, हर के नाम जन को तृप्त भुक्त, हर का नाम जन का रूप रंग, हर नाम जप का परे न भंग, हर का नाम जन की वड़ियाई, हर के नाम जन सुबह पाई, हर के नाम जन को भोग जोग, हर नाम जप कृष्णाई ब्योग, जन रातार नाम की सेवा, नानक पूजा, हर देवर, हर जन के मलख जी नारतन, जन को वापर जी नार, हर जन के उठ स्थानी, हर प्रताप जन अवर न जानी, ओत पोत जन हर रस राते, सुन समाद नाम रसमाते, आठ पैर जन हर हर ज पैर का भगत, प्रकट नहीं शपैर की भगत, मुक्त भव करे, नानक जन संकेते तरे, पार जाते वर को नाम काम, ते नर हर गुण गाम, सब ते उत्तम हर की कथा, नाम सुनत दर्द दुख लथा, नाम की महिमा संत रिद वसै संत प्रताप दुर सब नसै संत के संग विड़ भागी पाई, संत की सेवा नाम त्याई, नाम तुलक शबर न होए, नानक गुरमुख नाम पावै जन कोए, सलोक बहु शास्त्र बहु सिमरति, पेखे सरब टंडोल, पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमरत विख्यान, योग व्यास करम धर्म क्रिया, सब त्याग बन मध्य फिरिया, अनेक प्रकार की बहु जतना पुंदाना, मैं बहु रतनाम, शरीर कटाया मैं कर अति वर्तनेम करे, बहु पाती नहीं तू राम नाम विचार, नानक गुरमुख नाम जपिए, के बाहर नाम खंड पृथ्वी फरै, चिर जीव है माओ दास तुम सरथी वै, अगर मायो तो पुराण कनक सहव है, भरपूम दान देवली करम करे, बुवासन जैन मार्ग संयमत साधन, निमक निमक कर श्री कटावे, तो पियो मैं मैल न जावे, हर के नाम समसर कृष्ण आए, नानक गुरमुख नाम जपत गत पाए, मन कामना तीर्थ दे छुटै, कर भगवान मन ते उठै, सोच करे दिन सर रात, मन की मैल न तन ते जात, इस देई को साधन करे, मन ते कबू न बिखै, टरै जल तो वैभव दे, नीत सुध काए काची पीत, मन हर के नाम की महिमा ऊच, नानक नाम उदरे पतत बहु मूच, बहुत सियान जमका भव व्यापै, अनक जतन का तृष्णा त्रापै, भेख अनेक अग्नि पूजा कोट पाव दरगनी सिजै, छूट सुनायु प्याल, मोह व्यापे माया जाल, अवर के तू सगली जमडा, नै गोबिंद भजन मंतल नहीं मानै, हर का नाम जप दुख जाए, नानक बोले सह सुभाए, चार पदार्थ जे को मंगै, साजना की सेवा लागे, जे को अपना दुख मिठावै, हर हर नाम हृदय सद गावै, जे को अपनी शोभा लो रै, सत्संग हो मैशोर है, जे को जन मन तेड़ रै, साजना की सरनी पर, जिस जन को प्रभ दर्स प्यासा, नानक ताकै बल बल जा सा, सगल पुरख मैं पुरख प्रधान, सा संग जा कै मिटे अभिमान, आपस को जो जाने नीचे सो गुणी, सब ते ऊचा जा कै मोह नहि, सगल गिरि नारायण नाम तिन घट घट चीना, मन अपने ते बुरा मिटाना, पेखै सगल सिसा जिना, सुख दुख जन सम दृष्टिता, नानक पाप पुन नहीं लेपा, निरतन कहो तन तेरो नाव नि थावे, को नाव तेरा थाव नि माणे, को प्रभ तेरो मान, सगल गटा को देवो दान करना करावना, हर स्वामी सगल गटा के अंतर जामी, अपनी गातमी जन आपे अपन संगा, प्रभ राति तुमरी सत तुम ते हो, नानक अवर न जानस कोई, सर्वधर्म है श्रेष्ठ धर्म, हर को नाम जप निर्मल कर्म, सगल क्रिया मैं उत्तम क्रिया, सा संग दुर्मतमल हिरया, सगल उदम मैं उत्तम भला, हर का नाम जपो जी सदा, सगल बानी मैं अमृत बानी, हर को जसु रसन बखानी, सगल थान ते उत्तम थान, नानक जे घट वसै हर नाम सलोक, निर्गुण आर आनया सो प्रभ सदा संभाल, जिनकी आतिस चीत रख, नानक निभि नाल, अष्टपदी रमैया के गुंजेत प्राणी, कौन मुँह ते कौन दिसानी, जिन तू साज सवार सिगारिया, गर्भगन मैं जिने उभारिया, बार व्यवस्था तुझे प्यारे दूध, पर जो मन भोजन सुख सूद, बिरद प्याऊ प्रसाग सहन, मुख प्याऊ बैठ को दैन, एहो निर्गुण गुण कछु न बूझै, बख्श लो तो नानक सिजै, जे प्रसाद धार उपर सुख बसै, सुत प्रात मीत बंता संघा सह, जे प्रसाद पीवे शीतल जला सुखदाई, फौन पाव कमला, जे प्रसाद भोगे सब रसा, सगल समग्री संग साथ बसा, दीने अस्त पाप करने तरसना, से त्याग अवर संग रचना, से दुख मोड़ अंध व्यापे, नानक काढ़ लियो प्रभ आपे, आद अंत जो रखना, ते सो प्रीत न करे, गवार जा की सेवा नाव निध पावे, तसे मूड़ा मन नहीं लावे, जो ठाकुर सदा हजूरे, तक अंध जांत दूरे, जाकी टहल पावे दरगह महंत, सब सारे मुक्त जान, सदा सदा भूलन हार, नानक रखन हार, भारत त्याग कौडी संग रचा, साच छोड़ झूठ संग मचै, जो शरणा स्वस्त्र कर माने, जो उन सदूर पराने छोड़ जाए, तिसका शर्म करे संग साहित पर हरै, चंदन लेप उतारे तोहे गर्तव, प्रीत पसम संग होय अंधकूप, मैं पतत विकराल, नानक काढ़ लियो प्रभ दयार, करतूत पशु की मानस जात, लोग बेचारा करे दिन रात, बार भेख अंतर मल माया, शिव शनाई किश करे छिपाया, बाहर ज्ञान ध्यान स्नान अंतर व्यापै, लो सुहाण अंतर अगण, बाहर तन स्वाह गल पाथर, कैसे तरे अथाह, जाके अंतर बसे प्रभाव, नानक तिजन सहज संवाद, सुन अंधा कैसे मार्ग पावै, कर गया लेहो ओढ़ निभावै, कहाँ बुझार तो बूझै डोरा, जिस कहिए तो समझै भोरा, कहाँ बिसंपत गावै गुंग, जतन करे तो बिसर भंग, कह पिंगल पर्वत पर भवन नहीं हो, तू वहां सुगवन करतार करना, मैं दीन बेनती करे, नानक तुमरी कृपा तरै,
ਸੰਗ ਸੁਹਾਈ ਸੁਹਾਵੈ ਨ ਚੀਤ ਜੋ ਬੈਰਾਇਤਾ ਸਿਓ ਪ੍ਰੀਤ। ਬਲੂਏ ਕਹਿ ਗ੍ਰਹਿ ਭੀਤਰ ਬਸਿਆ ਕੇਲ ਮਾਇਆ ਰੰਗਲਸ ਹੈ ਦ੍ਰਿੜ ਕਰਮਾ ਨੇ ਮਨੇ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ। ਇਹ ਆਉਂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਮ ਤੂੰ ਠਾ।

ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇ ਨਾਰ ਪ੍ਰਭ ਛੋੜ ਕੈ ਲਾਗੈ ਆਣ ਸੁਆਏ ਨਾਨਕ ਉਹ ਨਸ ਜਈ ਬਿਨਾ ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸ ਕਰਨ ਵੇਖ ਹੋਠ ਗਵਾਵੇ ਇੱਕ ਬੀਨਾ ਦੇ ਦਸ ਵੀ ਹਿਰ ਲਏ ਤਾਂ ਉਹ ਮੂੜਾ ਕੋ ਕਹਾਂ ਕਰੇ ਜਿਸ ਠਾਕ ਸੁਨਾਈ ਚਾਰਾ ਤੱਕ ਕੋਈ ਜਸਾ ਦਾ ਨਮਸਕਾਰਾ ਜਾ ਕੇ ਮਨ ਲੱਗਾ ਆਪਣਾ ਮਿੱਠਾ ਸਰਬ ਸੁਖਤਾ ਹੋ ਬਨ ਉਠਾ ਜਿਸ ਦਿਨ ਆਪਣਾ ਹੁਕਮ ਨਾਇਆ ਸਭ ਤੋਂ ਨਾਨਕ ਨ ਪਾਇਆ ਅਗਨ ਸਾਹਿਬ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਕਿਸ਼ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਸਾਗੇ ਰੱਖੇ ਪ੍ਰਭ ਕੀ ਅੱਗੇ ਮਨੇ ਮੱਥ ਹੈ ਉਸ ਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਦਮਾ ਕੇਤ ਸਰ ਪਰ ਹੋਵਤ ਜਾਣ ਜਾਨ ਅਨੇਤ ਮਿਰਖੀ ਸਾਹਿਬ ਸੁਰੰਗ ਲਾਵੇ ਉਬਿਨ ਸਾਹਿਬ ਮਨ ਪਛਤਾਵੈ ਜੋਧੀ ਸਾਹਿਬ ਸੋ ਚੱਲਣ ਹਰ ਲਪਟ ਰਹੇ ਅੰਧਾਰ ਬਟਾਊ ਸੋ ਜਲਾਵੇ ਨੇ ਤਾਕੋ ਅਤ ਨਾ ਆਵੇ ਕਿਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਵ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸੁਭਾਇਆ ਮਿੱਥਿਆ ਉਮੇ ਮਮਤਾ ਮਾਇਆ ਮਿੱਥਿਆ ਰਾਜ ਉਬਣ ਧਨਵਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰਥ ਹਸਤੀ ਅਸੁਭ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਧਰੋਹ ਮੋਹ ਅਭਿਮਾਨ ਮਿੱਥਿਆ ਆਪ ਸੁਪ੍ਰਗਤ ਗੁਮਾਨ ਅਸਤਿਰ ਭਗਤ ਸਾਧ ਕੀ ਸਰਨ ਨਾਨਕ ਜਪ ਜੀ ਵਿਅਰ ਕੇ ਚਰਨ ਮਿੱਥਿਆ ਸਰਵਣ ਪਰ ਨਿੰਦਾ ਸੁਣੈ ਮਿੱਥਿਆਸਤ ਪਰ ਦਰਭ ਕੋ ਹਰੈ ਮਿੱਥਿਆ ਨੇਤਰ ਪੇਖ ਪਰ ਤਰੈ ਰੁਪਾਦ ਮਿੱਥਿਆ ਰਸਨਾ ਭੋਜਨ ਸਵਾਦ ਮਿੱਥਿਆ ਚਰਨ ਪਰ ਬੇਕਾਰ ਗੁਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨੀ ਪਰ ਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਦਿਨ ਬੁਝੇ ਮਿੱਥਿਆ ਸਭ ਭੈ ਸਫਲ ਦੇ ਨਾਨਕਾਰਾ ਨਾਮ ਲੈ ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕਹਿ ਹੋ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁਖਾ ਵਾ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਣ ਕੇ ਨਿਰਾਰਥ ਦਾਮ ਤਨ ਤਨ ਤੇ ਜੰਜੇ ਕਟ ਬਸਿਓ ਨਾਉ ਨਾਨਕ ਦਾ ਕਹਿ ਬਲ ਬਲ ਜਾਓ ਰਾਤ ਅਵਰ ਕੇ ਸ਼ਬਰ ਕਮਾਵਤ ਮਨੀ ਪ੍ਰੀਤ ਮੁਖ ਪਿੰਡ ਲਾਵਤ ਜਨ ਨਾਰ ਪ੍ਰਭੂ ਪ੍ਰਵੀਨ ਬਾਹਰ ਭੇਗ ਨਾ ਕਾਉ ਭੀਨ ਅਵਰ

ਸਾਧ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਇ ਤਿਸ ਠਾਕੁਰ ਗੁਰੂ ਰਖਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਨ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਹੁਕਮ ਅੰਦਰ ਤਿਸੇ ਧਿਆਇ ਸੋ ਅਮਰ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਨ ਸਦਾ ਧਿਆਈਏ ਧਿਆਵਣ ਯੋਗ ਜੇ ਪ੍ਰਸਾਦ ਪਾਠ ਟੰਬਰ ਹੰਢਾਵੈ ਤਿਸ ਤਿਆ ਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੂਈ ਜੈ ਮਨਾ ਅਠ ਪੈਰ ਤਾਕਾ ਜਸ ਗੁਜਾ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੇ ਮੁਖਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਰੱਬ ਜੀ ਜਬ ਦਰਗਹਿ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵਤ ਸ੍ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੋ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪ ਹੁਕਮ ਪਹਿਰੇ ਜੈ ਮਨ ਤਿਸ ਮ੍ਰਿਤਕ ਵਾਲ ਸਕਰੀ ਕੀਜੈ ਜੇ ਪ੍ਰਸਾਦ ਆਸਤਰ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਲਕ ਤਨਹਾਰਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਮੰਤ ਬਣਾਈ ਉਠ ਬੈਠ ਸਤ ਸਹਿਤਾਈ ਤੇ ਸਹਿਤਾਈ ਜੋ ਇੱਕ ਲਖਾਈਆਂ ਹੋਆ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨਾਟ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਉਚਾਰ ਬਿਆਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਕੀ ਜਾ ਸੋ ਪ੍ਰਭ ਸਿਮਰ ਸਦਾ ਨੇ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਭਿਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ ਜਿਹੇ ਪ੍ਰਸਾਦ ਹਸਤ ਕਰ ਚੱਲਾ ਜੇ ਪ੍ਰਸਾਦ ਸੰਪੂਰਨ ਫੁਲਾ ਜੇ ਪ੍ਰਸਾਦ ਪਰਮਗਤ ਪਾਵੈ ਜਿਹੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਵਰਤਾਵ ਰੇ ਮਨ ਮੂਰਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗੁਆਏ ਸੋ ਹਰ ਗੁਣ ਗਾਓ ਰੱਬ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਮਿੰਦਾਨ ਪ੍ਰਭ ਤੇਰੀ ਮੈਂ ਆਪੋ ਕਛੂ ਨੂੰ ਕਿਨੂੰ ਲਿਆ ਜਿਤ ਜਿਤ ਲਾਭ ਤਿਤ ਲਗੇ ਹਰਨਾਥ ਨਾਨਕਿਨ ਕਹਿ ਕਛੂ

ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਘ ਮੁਖ ਉਜਲ ਹੋ ਤੋ ਸਾਧ ਸੰਘ ਮਲਸਲੀ ਖੋ ਤੋ ਸਾਧਕ ਸੰਘ ਮਿਟਿਆ ਬਿਮਾਨ ਸਾਧਕ ਸੰਘ ਪ੍ਰਗਟਾ ਸੋ ਗਿਆਨ ਸਾਧਕ ਸੰਘ ਬੁਝੇ ਪ੍ਰਭ ਨੇਰਾ ਸਾਧ ਸੰਘ ਸਭ ਉਤਨ ਬੇਰਾ ਸਾਧਕ ਸੰਘ ਪਾਏ ਨਾਮ ਰਤਨ ਸਾਧਕ ਸੰਘ ਇੱਕ ਉੱਪਰ ਯਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਮਾਏ ਸਮਾਣੀ ਸਾਧਕ ਸੰਘ ਗੋਚਰ ਮਿਲੈ ਸਾਧਕ ਸੰਘ ਸਦਾ ਪ੍ਰਫੁਲੈ ਸਾਧਕ ਸੰਗਾ ਵੈ ਬਸ ਪੰਚਾ ਸਾਧ ਸੰਗਮ ਤਰਸ ਪੁੰਚਾ ਸਾਧ ਸੰਗ ਵੈ ਸਭ ਵੀਰੇ ਨੋ ਸਾਧਕ ਸੰਗਮ ਨੋਰ ਬੈਨ ਸਾਧਕ ਸੰਗ ਨ ਕਦੂੰ ਧਾਵੈ ਸਾਧ ਸੰਗ ਸਦਾ ਸੁਖ ਪਾ ਸਾਧ ਸੰਗ ਸਾਧ ਕਹਿ ਸੰਗ ਨ ਕਦੂੰ ਧਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈ ਸੰਗ ਮਹਾਂ ਪੁਨੀਤ ਸਾਧਕ ਸੰਗ ਨਾਇਕ ਸਾਧ ਕੈ ਸੰਗ ਮਹਾਂ ਪੁਨੀਤ ਸਾਧੂ ਕੈ ਸੰਗ ਮਹਾਂ ਪੁਨੀਤ ਸਾਧ ਸੰਗ ਕਿਸੇ ਨੇ ਵੈਰ ਸਾਧਕ ਸੰਗ ਨਾ ਬਿਗਾ ਪੈਰ ਸਾਧ ਕੈ ਸੰਗ ਨਾਈ ਘੁੰਮਣ ਦਾ ਸਾਧ ਸੰਗ ਜਾਣੇ ਪ੍ਰਮੰਨਣ ਦਾ ਸਾਧਕ ਸੰਗ ਨਾਈ ਤਾਪ ਸਾਧਕ ਸੰਗ ਤਰੇ ਸਾ ਬਾਪ ਨਾਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਕ ਉਚਰ ਲਹਿ ਸਾਧੂ ਕੇ ਸੰਗ ਆਜਰ ਸਹਿ ਸਾਧਕ ਸੰਗ ਬਸਿਆ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮੋ ਸਾਧ ਸੰਗ ਕੇਵਲ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਧ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਾਹੀਂ ਕਿਸ਼ਕਾਲ ਦਰਸ਼ਨ ਪੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗੀਆਂ ਹੋਵਾਂ ਸੁਹੇਲਾ ਸਾਧ ਸੰਗ ਵਿਸ਼ਰਤ ਮੇਲਾ ਜੋ ਇੱਛਾ ਸੋਈ ਬਲਵਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਬਾਹਰ ਬ੍ਰਹਮ ਸਾਧ ਵਸੈ ਨਾਨਕ ਕੁਦਰੇ ਸਾਧ ਸੁਣ ਰਸੈ ਸਾਧਕ ਸੰਗ ਸੁਣਵਰ ਨਾਓ ਸਾਧ ਸੰਗ ਕਰਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰਪਣ ਨਿਸਤਰੈ ਸਾਧਕ ਸੰਗ ਲੱਗੇ ਪ੍ਰਭ ਮਿੱਠਾ ਸਾਧੂ ਕੇ ਸੰਗ ਘਟ ਡੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਚੀ ਉੱਚੀ ਸਾਧਕੀ ਸੋਭਾ ਮੂਚੀ ਤੇ ਮੂਚੀ ਸਾਧਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੂਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਭਵਾਨ ਬ੍ਰਹਮ ਗਿਆਨੀ ਕਹਿ ਧੀਰਜੇ ਜੋ ਵਸੁਦਾ ਕੋ ਖੋਦੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗਨਾਓ ਨਾਨਕ ਜੋ ਭਾਵਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨੋ ਪ੍ਰਕਾਸ਼ ਜੈਸੇ ਧਾਰੂ ਪ੍ਰਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਆ ਸਭ ਤੇ ਨੀਚਾ ਬ੍ਰਹਮ ਗਿਆਨੀ ਸਿਜਨ ਭਏ ਨਾਨਕ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਰਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਂ ਬ੍ਰਹਮ ਗਿਆਨੀ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਿਹੋ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਹੋਂ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹਿਤਾ ਬ੍ਰਹਮ ਗਿਆਨੀ ਕਿਆ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਸਕਰੇ ਪ੍ਰਭਾਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕਾ ਉਹ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਕੋ ਖੋਜਾ ਮੈਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਸਗਲ ਮਨ ਮਾਹੇ
ब्रह्म ज्ञानी का कौन जाना भेद ब्रह्म ज्ञानी को सदा देश ब्रह्म ज्ञानी का कथे न जाए अधाखर ब्रह्म ज्ञानी सर्व का ठाकर ब्रह्म ज्ञानी की मित कौन बखाना ब्रह्म ज्ञानी की गत ब्रह्म ज्ञानी जान ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का करता ब्रह्म ज्ञानी सजीव नहीं मरता ब्रह्म ज्ञानी मुक्त युक्त जी का दाता ब्रह्म ज्ञानी पूर्ण पुरुष विधाता ब्रह्म ज्ञानी अनाथ का नाथ ब्रह्म ज्ञानी का सब प्रहाथ ब्रह्म ज्ञानी का सगलाकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक उर धारै जो अंतर नाम सर्व मैं पेख है भगवान निमख निमख ठाकुर नमस्कार नानक यो अपरस सगल निस्तार अष्टपति मिथ्या ना ही रसना परस मन में प्रीत रंजन दर्श परत रूप न पेख्या नेत्र साध की चल संसंग हित करना सुनै काऊ की निंदा सब ते जने आपस को मंदा गुरु प्रसाद बिख्या पर हर मन की वासना मन ते टरै इंद्रिय यत पंच दोग ते राहत नानक कोट मदे को ऐसा परस वैष्णो सो जिसु परसो प्रसन्न विष्ण की माया तो होए पिन कर्म करत होए न कर्म तिस वैष्णो का निर्मल धर्म काहू फल की इच्छा नहीं बाछै केवल भगत कीर्तन संग राचै मन तन अंतर सिमरन गोपाल साहब ऊपर होत कृपाल आप दृढ़ अवरा नाम जपावै नानको वैष्णो परम गत पावै भगवती भगवंत भगत का

ਸਾਧ ਸੰਗ ਪਾਪਾ ਮਲ ਖੋਵੈ ਤੇ ਸੁਭਗਾਵਤੀ ਕੀ ਮਤ ਤੁਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤ ਨਰ ਪੈ ਬਸਨ ਪ੍ਰੀਤ ਹਰ ਕੇ ਚਰਨ ਤੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ ਰਾਮ ਨਾਮ ਸਾਰਾ ਸੁਪੀਵੈ ਸੋ ਪੰਡਿਤ ਕੇ ਉਪਦੇਸ਼ਕ ਜੀਵੈ ਹਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੂਖ ਮੈਂ ਜਾਣੇ ਅਸਥੂਲ ਚੌਂ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਂ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਕਾਉ ਕਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉਂ ਜੋਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਧਰਮ ਕਰਮ ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕਟ ਰਜਾਨ ਸੋ ਦਾਸ ਦਰਗਾਹ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਾਤ ਮੋ ਦਾਸ ਐਸੀ ਯੁਕਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮੇ ਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਰਕ ਤੈਸਾ ਸੁਖ ਸਦਾਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖਈਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰੱਖੈ ਤੈਸਾ ਤਿੰਨਾਓ ਆਪੇ ਕਰਨ ਕਰਾਵਣ ਯੋਗ ਪ੍ਰਭਾਵੈ ਸੋਈ ਫਨ ਹੋਗ ਪਸਰੂ ਆਪ ਹੋਏ ਅੰਤਰੰਗ ਲਖ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬੋਬਿਦਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵਕਾਵ ਵਿਚਾਰ ਹੈ ਕਈ ਕੋਟ ਨਵਤ ਨਾਮ ਧਿਆਵੈ ਨਾਨਕ ਤੇ ਗੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤਮਨਿਕੋਰ ਕਈ ਕੋਟ ਪਰਦਰਪ ਕੋਹਿਰ ਹੈ ਕਈ ਕੋਟ ਪਰਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਭ ਤਿਤ ਤਲਗਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਈ ਕੋਟ ਸਿੱਧ ਯੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬੈਸੰਦਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਿਖੱਤਰ ਕਈ ਕੋਟ ਦੇਵ ਦਾਨਿੰਦਰ ਸ਼ਿਵ ਛੱਤਰ ਸਗਲ ਸਮੱਗਰੀ ਆਪਣੇ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਕੋਟ ਰਾਜਸਥਾਨ ਸਾਤ ਕਈ ਕੋਟ ਵੇਦ ਪ੍ਰਾਣ ਸਿਮਰਤਾ ਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰਜੀਵੇ ਕਈ ਕੋਟ ਗਿਰੀ ਮੇਲ ਸੁਰਮ ਥੀਵੇ ਕਈ ਕੋਟ ਜਾ ਕੇਂਦਰ ਪ੍ਰਚਾਸ ਕਈ ਕੋਟ ਭੂਤ ਪ੍ਰੇ ਸੁਕਰ ਮੇਰੇ ਗਾਚ ਸਭ ਤੇ ਨੇੜੇ ਸਭ ਉਤੇ ਦੂਰ ਨਾਨਕ ਆਪਲ ਪਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਸ ਪ੍ਰਭ ਕੇ ਹੱਥੇ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗਤ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆਸ ਤਿਨ ਕੋ ਮਿਲੇ ਪ੍ਰਭ ਅਵਿਨਾਸ਼ ਕਈ ਕੋਟ ਮੰਗ ਐਸਾ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕੇ ਜੂਤ ਕੀ ਨੂੰ ਵਿਸਥਾਰ ਕਈ ਵਾਰ ਪਸਰੇ ਪ੍ਰਸਾਦ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕੀ ਨੇ ਵਪਾਦ ਪ੍ਰਾਪਤ ਹੋਏ ਬ੍ਰਹਮਾ ਸਮਾਦ ਤਾਕ ਅੰਤ ਨਾ ਜਾਣੇ ਕੋਈ ਆਪੇ ਆਪ ਆਪ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਨੋ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੋ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਰੁਪਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰ।

ਹਰ ਕਰ ਦੇਖਿਆ ਆਪਣੀ ਵਡਿਆਈ ਨਾਲ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨਵਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਗੁਣ ਭਾਖੈ ਪ੍ਰਭਾਵੈ ਤਾਂ ਪਤ ਉਧਾਰ ਹੈ ਆਪ ਕਰੇ ਆਪਨ ਵਿਚਾਰੈ ਦੂਸਰਿਆਂ ਕਹਿ ਆਪ ਸੁਆਮੀ ਖਿਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤੁਸ ਭਾਵੈ ਸੋਈ ਕਰਾਵੈ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੇ ਜੋ ਤੁਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੈ ਪਰ ਮੈਂ ਭੂਲਾ ਦੈ ਦਸਤਾਵੈ ਨਿਮਖ ਮਾਏ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਿਨੀ ਨਿਵਾਜ ਜਾ ਕਰ ਦਸਕਸ਼ੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸਤਾ ਕਾ ਲੇਖਾ ਨਾ ਕਣੇ ਜਗਦੀਸ਼ ਜੀ ਓਪਿਣ ਸਭ ਤਿਸ ਕੀ ਰਾਸ ਘਟ ਕਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸਕਾ ਬਲ ਨਾਈ ਸਾਧ ਕਨ ਕਰਾਉਣ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਪਾਵੈ ਸੋਈ ਫੰਦੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਕਰ ਖਰੰਗਾ ਸਹਿ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਤ ਕਰੈ ਬੋ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਓ ਤਰਵਾਲ ਕਬੂ ਹੋਏ ਬੈ ਬਡ ਰਾਜਾ ਕਬੂ ਭਿਖਾਰੇ ਨੀਚ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤੇ ਵੀਰ ਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਰਤੀ ਇਸ਼ਨਾਨ ਕਬੂ ਸਿ ਸਦ ਮੁਗਿਆਨ ਕਬੂ ਕੀਟ ਅਸਤ ਤੰਗ ਹੋਏ ਜੀ ਅਨ ਜਿਉਂ ਭਰਮੇ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਵੈ ਨਚਾਵੈ ਜੋ ਤੁਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗੇ ਪਾਵੈ ਉਸ ਥਾਂ ਤੇ ਬਹੁ ਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ

ਅਦੀ ਜਿਸ ਕਹਿੰਤ ਰਾਜ ਵਿਵਾਨ ਸੋ ਨਰਕਪਾਤੀ ਹੋ ਸਵਾਮ ਜੋ ਜਾਣੇ ਮੈਂ ਜੋ ਗੁਣਵੰਤ ਸੋ ਵਿਸਟਾ ਕਾ ਜਨਤਾ ਆਪ ਸਕੋ ਕਰਮਵੰਤ ਕਹਾਵੈ ਜਨਮ ਰੈ ਭਜਨ ਪਰਮਾਵੈ ਧਨ ਭੂਮ ਕਰਿਓ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ ਨਾਨਕੀਆਂ ਮੁਕਤਾ ਅੱਗੇ ਸੁਖ ਪਾਵੈ ਧਨਵੰਤਾ ਕਰ ਕਿਰਪਾਵੈ ਤਿਨ ਸਮਾਨ ਕੇ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਉਪਰ ਕਰੇ ਆਸ ਬਲ ਪਿੱਤਰਤਾ ਕੋਏ ਬਿਨਾਸ਼ ਸਭ ਤੇ ਆਪ ਜਾਣੈ ਬਿਨਵੰਤ ਕਿਨ ਮੈ ਜਾਏ ਪਸਵੰਤ ਕਿਸੇ ਨਾ ਬਧਿਆ ਭੰਕਾਰੀ ਧਰਮ ਰਾਜ ਤਿਸ ਕਰੈ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋੜ ਕਰਮ ਕਰੈ ਉਤਾਰੈ ਸਰਮ ਪਾਵੈ ਸਰਮ ਪਾਵੈ ਸਗਲੇ ਬਿਰਥਾਰੈ ਤਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਤਨਕ ਯਤਨ ਕਰਾ ਤਮ ਨਹੀਂ ਦਰਾ ਵੈਰ ਦਰਗੇ ਕੋ ਕੈਸਾ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਹੀਂ ਪਾਵੈ ਸਰ ਕੀ ਜਾ ਕਮਨ ਹੋਏ ਕੋ ਨਾਨਕਤਾ ਕੀ ਨਿਰਮਲ ਸੋਈ ਜਬ ਲਗ ਜਾਨੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਜਾਨੇ ਮੈਂ ਕਿਛ ਕਰਦਾ ਤਬ ਲਗ ਗਰਭ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨੇ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸਭ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਰੱਬ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੁੱਟੈ ਸਹਿਸ ਖਟੇ ਲੱਕ ਉੜਤਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖੱਪ ਖੱਪ ਮਰੈ ਬਿਨਾਂ ਸੰਦੋਗ ਨਹੀਂ ਗੁਰੂ ਰਾਜਾ ਸੁਪਨ ਲੋੜ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੈ ਹਾਰ ਇਸ ਕੈ ਆਤਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਈ ਯੋਗ ਸ਼ੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੈ ਸੰਗ ਦੂਜਾ ਦੇਖਿਆ ਕਰੈ ਬਬੇ ਕਾਪੇ ਕਾਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸਾ ਸਮਝਾਇ ਆਪ ਆਪੇ ਰਚੋ ਸਭ ਕੈ ਸਾਥ ਆਪ ਕੀ ਨੋ ਆਪਣ ਵਿਸਥਾਰ ਸਭ ਕੀ ਸੁਸਕਾਉ ਕਰਨੇ ਹਾਰ ਉਸਤੇ ਭਿੰਨ ਕੌਮ ਕਿਛੁ ਹੋਏ ਥਾਂ ਤੁਰੰਤ ਇੱਕੋ ਸੋਏ ਆਪਣੇ ਚਲਦਾ ਆਪ ਕਰਨੇ ਹਾਰ ਕੁੱਤ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਰੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਪਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜਕੜ ਸੁਣੀ ਸਰਵਣ ਵਖਾਣੀ ਪਵਿੱਤਰ ਪਵਿੱਤਰ

0: ਆਪਣੇ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨਾ ਅਰਜਾ ਘਟਾ, ਸੰਤ ਕੇ ਦੁੱਖ ਜਮ ਤੈਨੀ ਛੁੱਟਿਆ, ਸੰਤ ਕੇ ਦੁੱਖ ਸੁੱਖ ਸਭ ਜਾਏ, ਸੰਤ ਕੇ ਦੁੱਖ ਨੀਚ ਨਰਕ ਮੈਂ ਪਾਏ, ਸੰਤ ਕੇ ਦੁੱਖ ਮਤ ਹੋਏ ਮਿਲੀਨ, ਸੰਤ ਕੇ ਦੁੱਖ ਸੋ ਬਾਤਹੀਨ, ਸੰਤ ਕੇ ਦੇਖੋ ਰੱਖੇ ਨਾ ਕੋਈ, ਸੰਤ ਕੇ ਦੁੱਖ ਥਾਨ ਭ੍ਰਸ਼ਟ ਹੋਈ, ਸੰਤ ਕਿਰਪਾਲ ਕਿਰਪਾ ਜੀ ਕਰਿਆ ਨਾਨਕ, ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੁੱਖਣ ਤੇ ਮੁੱਖ ਭਵੈ, ਸੰਤਨ ਕਹਿ ਦੁੱਖਣ ਕਾਗ ਜੀ ਲਵੈ, ਸੰਤਨ ਕਹਿ ਦੁੱਖਣ ਸਰਪ ਜੋ ਨ ਪਾਏ, ਸੰਤ ਕਹਿ ਦੁੱਖਣ ਤ੍ਰਿਗ ਜੋਨ ਕਰਮਾਏ, ਸੰਤਨ ਕਹਿ ਦੁੱਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕਹਿ ਦੁੱਖਣ ਸਭ ਕੋ ਛਲੈ, ਸੰਤ ਕਹਿ ਦੁੱਖਣ ਤੇ ਸਭ ਜਾਏ, ਸੰਤ ਕਹਿ ਦੁੱਖਣ ਨੀਚ ਨੀਚ ਆਏ, ਸੰਤ ਦੁਖੀ ਗਾ ਥਾਂ ਕੋ ਨਾਇ, ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਏ, ਸੰਤ ਕਾ ਨਿੰਦਕ ਮਾਂ ਅਤਾਈ,
1: ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਵਿਯੋਗ, ਸੰਤ ਕੀ ਨਿੰਦਾ ਦੁੱਖ ਮੇ ਦੋਗ, ਨਾਲ ਸੰਤ ਪਾਵੇ ਤਸ ਕਪੀ ਹੋਈ ਮੋਖ, ਸੰਤ ਕੇ ਦੁਖੀ ਸਦਾ ਪਵੇ ਤਸ ਸਤਿ ਕਦੋ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਉਣ ਲੱਗ ਗਏ, ਸੰਤ ਕੇ ਦੁਖੀ ਸਭ ਤਿਆਗੈ, ਸੰਤ ਕੇ ਦੁਖੀ ਮਹਾਂਕਾਰੀ, ਸੰਤ ਕੇ ਦੁਖੀ ਸਦਾ ਵਿਕਾਰੀ, ਸੰਤ ਕੇ ਦੁਖੀ ਜਨਮ ਮਰੈ, ਸੰਤ ਕੀ ਦੁੱਖ ਨਾ ਸੁੱਖ ਸੁੱਖ ਤੈ ਟਰੈ, ਸੰਤ ਕੇ ਦੁਖੀ ਕੋ ਨਾ ਹੀ ਠਾਵ, ਨਾਲ ਸੰਤ ਕੋ ਤਲ ਮਲਾਏ, ਸੰਤ ਕਾ ਦੁਖੀ ਵਿੱਚ ਟੁੱਟੇ, ਸੰਤ ਕੇ ਦੁਖੀ ਕਿਤੇ ਕਾਦਨ ਪਹੁੰਚੇ, ਸੰਤ ਕੇ ਦੁਖੀ ਕੋ ਦਾਨ ਪ੍ਰਭਾਈਏ, ਸੰਤ ਕੇ ਦੁਖੀ ਉਜੜ ਪਾਈਏ, ਸੰਤ ਕੇ ਦੁਖੀ ਸੰਤ ਕਾ ਦੁਖੀ ਅੰਤਰ ਤੇ ਥੋਸਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਤਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਆਪਣ ਵੀ ਜਾਪੇ ਖਾਏ, ਸੰਤ ਕੇ ਦੁਖੀ ਕੋ ਵਰਨ ਰੱਖ ਨਹਾਰ, ਨਾਨਕ ਸੰਤ ਪਵਤਾ ਲਏ ਬਾ, ਸੰਤ ਕੇ ਦੁਖੀ ਇਉਂ ਬਿਲ ਲਾਏ, ਜਿਉਂ ਜਲ ਵਿਹੂਨ ਮਛਲੀ ਤਰਫੜਾਏ, ਸੰਤ ਕੇ ਦੁਖੀ ਭੁੱਖਾ ਨੇ ਰਾਜਾ ਜੋ ਭਾਵ ਕਿੰਦ ਨੀ ਧਰਾਪੈ, ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਵਾਰ ਤਿਰਖੀ ਤਮਾਹੀ ਦੇਹ ਲਾ, ਸੰਤ ਕਾ ਦੁਖੀ ਧਰਮ ਤੇਰਾ, ਸੰਤ ਕਾ ਦੁੱਖ ਸਤਿ ਮਿਥਿਆ ਕੈਦ ਕਰਤ ਨਿੰਦ ਕਾ ਤੁਰੀ ਪਿਆ, ਨਾ ਸੋਈ ਥੀ ਆ, ਸੰਤ ਕਾ ਦੁਖੀ ਵਿਗੜ ਰੂਪ ਜਾਏ, ਸੰਤ ਕਾ ਦੁਖੀ ਕੁਦਰ ਗਮਿਣ ਸਜਾਏ, ਸੰਤ ਕਾ ਦੁਖੀ ਦਸਾ ਗਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ, ਸੰਤ ਕਾ ਦੁਖੀ ਪੂਜਿ ਨਾਸਾ, ਸੰਤ ਕਾ ਦੁਖੀ ਉਚਲੇ ਨਾਸਾ, ਸੰਤ ਕਾ ਦੁੱਖ ਨਾ ਦਿਸਟੇ ਕੋਈ, ਜਿਸ ਰੋਗ ਦਿਸਿਆ ਕਿ ਤੈਸਾ ਕੋਈ ਹੋਏ ਪਿਆ, ਕਰਤ ਨਾ ਮਿੱਟੇ ਕੋਈ, ਨਾਨਕ ਜੀ ਨੇ ਸੱਚਾ ਸੋਏ, ਸਭ ਕਾਟ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਸਤਿ ਕਰੋ ਦਿਨ ਰਾਤ, ਤਿਸ ਤੇ ਅਵਸਾਸ ਕਰਾ, ਸਭ ਕੁਛ ਵਰਤੇ ਤਿਸ ਕਾ ਕੀਆ ਜਾ ਸਕਦਾ, ਤਾਂ ਸਭ ਕਥੀਆ, ਆਪਣਾ ਖੇਲ ਕਰਨੇ ਹਾਰ, ਦੂਸਰ ਕੌਣ ਕਾ ਵਿਚਾਰ, ਜਿਸ ਨੂੰ ਕਿਰਪਾ ਕਰੇ, ਤਿਸ ਆਪਣਾ ਨਾਮ ਦੇਵ ਬਾਗੀ ਜਨ ਜਨ ਸੇ, ਸਲੋਕ ਚਰੋ ਸਿਆਨ ਸੁਰਬ ਜਨੋ ਸਰਜ ਸਿਮਰੋ ਹਰ ਹਰ ਰਾਏ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕਾ ਸਰ ਮਨ ਰੱਖੋ, ਨਾਨਕ ਤੂੰ ਪਰਮ ਪੁਰ ਜਾਏ, ਅਸ਼ਟਪਦੀ ਮਾਨ ਕੀ ਟੇਕ, ਬੇਥੀ ਜਬ ਜਾਣ ਦੇਵਨ ਕੋ ਕੇ ਭਗਵਾਨ, ਜਿਸ ਕਦੀ ਰਹਿ ਗਾਏ, ਬਹੁਤ ਸੁਣਨ ਲੱਗ ਗਿਆ, ਏ ਮਾਰੇ ਰਾਖੇ ਕੁਆ ਮਾਨ ਕੇ ਕਿਸ਼ਨਾਈ ਯਾਦ, ਤਿਸਕਾ ਹੁਕਮ ਬੂਝ ਕੋਈ, ਤਿਸਕਾ ਨਾਮ ਹਰਕਣ ਪਰੋਈ, ਸਿਮਰ ਸਿਮਰ ਸਿਮਰ ਪਰਸੋਈ, ਨਾਕ ਵਿਗਨ ਲੱਗ ਗਈ ਕੋਏ, ਉਸ ਮਨ ਮੇ ਕੇ ਅੰਦਰ ਅੰਕਾਰ ਕਰਨ ਮੇਰੇ ਸਤਵਹਾਰ, ਨਿਰਮ ਰਸਨਾ ਪੀ ਸਦਾ ਸੇਲਾ ਕਰ ਲੈ, ਜੀਓ ਨੇ ਠਾਕਰ ਕਾ ਰੰਗ ਸਾਧ ਬਿੰਦ ਸਭ ਸੰਗ, ਚਰਨ ਚਲੋ ਮਾਰਗ ਬਿੰਦ ਮਿੱਟ ਪਵਿੱਤ ਪੀ, ਹਰ ਬਿੰਦ ਕਰ ਹਰ ਕਰਮ ਸਰੋ ਹਰ ਕਥਾ, ਹਰ ਦਰ ਕੇ ਨਾਨਕ ਉਜਲ ਫਟ ਭਾਗੀ ਦੇ ਜਗਨ ਵੜ ਭਾਗੀ, ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੰਗਾਏ, ਰਾਮ ਨਾਮ ਜੋ ਕਰੇ ਵਿਚਾਰ, ਸਿਤਨਵੰਤ ਗਿਣੀ ਸੰਸਾਰ, ਮਨ ਤਨ ਮੁਖ ਬਲੋ ਹਰ ਮੁਖੀ, ਸਦਾ ਸਦਾ ਜਨ ਉਤੇ ਸੁਖੀ, ਕਿਸਾਨੀ ਕਿਸੋ ਜੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾ ਨਾਨਕ ਤਿੰਨ ਰੰਜਨ ਜਾਣੇ ਆ, ਗੁਰਪ੍ਰਸਾਦ ਆਪਣੇ ਆਪ ਸੁਜਾ, ਤਿਸ ਜਨ ਤਿਸ ਨਾ ਪੂਜੇ, ਹਰ ਹਰ ਜਸ ਕੈਤ ਸਾਹ ਸੰਗ, ਹਰ ਹਰ ਜਸ ਕੈਤ ਸਰਬ ਰੂਪ ਅਰਜਨ ਰਹਿਤ, ਅੰਦਨ ਕੀਰਤਨ ਕੇਵਲ ਖਾਨ ਗ੍ਰਸਤ ਸੋਈ ਦਰਬਾਰ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੇ ਜਮਕੀ ਪਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਸਨ ਲਾਗੇ ਦੁੱਖ, ਜਿਸ ਕੋ ਹਰ ਪ੍ਰਭ ਮਨ ਚੇਤੇ ਆਵੇ, ਸੋ ਸੰਸਲਿਆ ਨਹੀਂ ਚਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੀ, ਸੋ ਸੇ ਕਾ ਕੁਛ ਤਦ ਰਹਿ, ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪਸ ਮੈਂ ਸੋ ਦੋ ਸੋ ਦੋ ਸੋ ਦੋ ਸਿਜਿਆ ਗੁਰਪ੍ਰਸਾਦ ਤਸਾ।

ਨਵਾਨਨ ਕੋ ਜਨ ਨਿਕੂ ਜਨ ਸਲੋਕ ਹੈ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਂ ਕੇ ਸਿਮਰਨ ਉਦਰੀ ਅਨੰਤ ਤੁਸ ਕੋਲ ਹਾਰ ਅਸ਼ਟਪਦੀ ਟੂਟੀ ਗਣ ਰਹਾ ਕਪਾਲ ਸਰਬ ਜੀ ਪਾਲ ਸਤ ਚਿੰਤਾ ਜਿਸ ਮਨ ਵਾਚ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਜਾਪ ਨਸੀ ਪਿਆ ਪਿਆ ਆਪਨ ਕੀ ਹੈ ਕਿਸ਼ਨ ਹੋਏ ਜਿਸ ਪ੍ਰਣ ਲੁੱਚੇ ਕੋਏ ਜਿਸ ਮਨ ਨਾਇ ਤੇਰੇ ਕਿਸ਼ ਕਾਮ ਕਤ ਨਾਨਕ ਏਕ ਹਰ ਨਾਮ ਰੂਪਨ ਤੋਈ ਨਾਹੀ ਹੋਏ ਪ੍ਰਭ ਕੀ ਜੋ ਸਭ ਕਰ ਸੋਏ ਤਨ ਮੰਤਾ ਹੋਏ ਕਿਆ ਗਰਭ ਹੈ ਜਾ ਸਭ ਕਿਸ ਤਿਸ ਕਾ ਦੀਏ ਦਰ ਸੂਰਾ ਜੋ ਕੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ ਜੇ ਕੋਈ ਬਹਿ ਦਾ ਤਾਰ ਦੇ ਤਿਸ ਦੇਨ ਹਰ ਜਾਨੇ ਗਵਾਰ ਜਿਸ ਗੁਰਪ੍ਰਸਾਦ ਉੱਟੇ ਹਰੂ ਨਾਨਕ ਸੋਜਨ ਸੁਧਾਰ ਉੱਜੋ ਮੰਦਰ ਕੋ ਥਾਮੇ ਤਮ ਤੂੰ ਗੁਰ ਕਾ ਸ਼ੁਦ ਮਨ ਸਮ ਜੋ ਪਖਾ ਨਵ ਚੜਤਨੇ ਪਰ ਨੀ ਗੁਰ ਚਰਨ ਲਖਤ ਨਿਸਤਰ ਹੈ ਜੋ ਅੰਧਕਾਰ ਦੇ ਪ੍ਰਗਾਸ਼ ਗੁਦਰਸਨ ਦੇਖ ਮਨ ਹੋਈ ਪ੍ਰਗਾਸ਼ ਦੇ ਮਹਾ ਉਦਾਨ ਮੇ ਮਾਰਗ ਪਾਵੇ ਤੇ ਸਾਧੂ ਸੰਗ ਤੇ ਸਾਧੂ ਸੰਗ ਮੁਲਜੋ ਪ੍ਰਗਟਾਵੇ ਤਿੰਨ ਸੰਤ ਕੀ ਬਾਸ਼ੋ ਤੂਰ ਨਾਨਕਿਓ ਲੁੱਚਾ ਪੂਰ ਨਾ ਮਨ ਮੁਰਖ ਕਾਹੇ ਬੁਲਾਈਏ ਪੂਰਵ ਲਿਖੇ ਕਾ ਲੈਣਾ ਪਾਈਏ ਪੂਰਬ ਲਿਖੇ ਕਾ ਲਿਖੀਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਸੈ ਚਿਤਾਰ ਜੋ ਕੁਛ ਕਰੇ ਸੋ ਸੁਖ ਮਨ ਭੁੱਲਾ ਕਾਹੇ ਫਿਰਿਆ ਜਾਨ ਕੌਣ ਬਸਤਾ ਇਦਰੇ ਸੰਗ ਲਪਟੂ ਰਸਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਇ ਨਾਨਕ ਸਤਿ ਕਰ ਜਾਏ ਜਿਸ ਵਖਰ ਕੋ ਲੇਨ ਤੂੰ ਆਰਾਮ ਨਾਮ ਸੰਤਨ ਕਰ ਪਾਏ ਆਜ ਮਾਲ ਨੇ ਮਲ ਮੂਰ ਰਾਮ ਨਾਮ ਹਿਰਦੇ ਮੈਂ ਤੋਲ ਲਾਤ ਖੇਪ ਸੰਤੇ ਸੰਚਾਲ ਵਰਤਾ ਵਿਖਿੰਜਨ ਦਾਲ ਧਨ ਧਨ ਕਹੇ ਸਭ ਕੋਈ ਮੁਖੋ ਜਲਾ ਦਰਗੇ ਸਹੀ ਵਪਾਰ ਵਰਲਾ ਵਪਾਰੇ ਨਾਨਕ ਤਾਂ ਕੇ ਸਦ ਬਹਾਰੇ ਚਰਨ ਸਾਧਕੇ ਧੋਏ ਧੋਏ ਪੀਰ ਸਤਿਗੁ ਆਪਣਾ ਜੀਓ ਸਾਧਕ ਤੂਰ ਕਰ ਸੁਨਾ ਸਾਧ ਉੱਪਰ ਜਾਈ ਕਿਰਪਾ ਸਾਸ ਭਾਗੀ ਪਾਈਏ ਸਾਧ ਕੀਰਤਨ ਗਾਈਏ ਆਨਕ ਵਿਘਣ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਕੇ ਓਟ ਗਏ ਸੰਤਰ ਦਰਿਆ ਸਭ ਤੂੰ ਨੰਕ ਸਰਬ ਸੁਖ ਨੰਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵਤ ਅਦਾ ਆਸਰਨ ਨਾ ਨਕ ਦ੍ਰਿਸ਼ਟੀ ਮਾਨ ਪੂਰਬ ਲਿਖੇ ਗਾ ਲੈਣਾ ਪਾਏ ਸਭ ਕਿਸ ਤਿਸ ਕਿਉਂ ਕਰਨੇ ਜੋ ਤਿਸ ਮਨ ਦੂਸਰ ਹੁਆ ਨੋ ਜਪ ਜਨ ਸਦਾ ਸਦਾ ਦਰ ਰਹਿਣੇ ਸਭ ਤੂੰ ਚਿੰਦਨ ਬਲੇ ਕਰਨੇ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਂਕ ਸੁਜਨ ਬਲ ਦੀਏ ਜਨ ਜਿਸ ਜਨ ਆਵੇ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਵਿਆ ਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀ ਤੇ ਲੋਏ ਜਾਂ ਕੇ ਹਿਰਦੇ ਕੋਈ ਸੱਚ ਕਰਨੇ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸੱਚੀ ਦੇ ਸੱਚ ਆਇਆ ਕਾ ਸੱਚ ਪਤੇ ਸੱਚ ਆਪਾ ਸਾਰ ਪਾਰ ਬ੍ਰਹਮ ਸੱਚ ਕਿਹਾ ਜਾਤਾ ਨਾਨਕ ਸੁਜਨ ਸੱਚ ਮਤਾ ਸਲੋਕ ਹੈ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੇ ਗੁਰ ਤੇ ਪ੍ਰਭ ਭਿੰਨ ਤੇ ਸਿਵ ਜਾਏ ਨਾਨਕ ਅੱਜ ਸੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪੀ ਤਿਆਗ ਤਿਸ ਤੇ ਪ੍ਰੇ ਨਾਇ ਕਿਸ਼ ਕੋਏ ਸਰਵਨਾ ਤਰੇ ਕੋ ਸੋ ਆਪ ਬਿਨਾ ਪੈਦਾ ਨਾ ਗੈਰ ਕਵੀ ਕਿਸ ਜਨ ਪਾਰ ਪਰਮੇਸ਼ਰ ਗੋਬਿੰਦ ਕਿਰਪਾ ਨਦਾਨ ਦੇ ਅਨੁਸਾਰ ਸਾਧ ਤਰੇ ਚਰਨੀ ਬਨਾਨ ਕੇ ਨਾਨਕ ਕੈ ਮਨ ਇਹ ਰਾਮਨ ਸਾਪੂਰਨ ਸਰਨਾ ਜੋਗ ਜੋ ਕਿਰਪਾਏ ਸੋ ਸੋ ਕਰਨ ਪਰ ਜੇ ਕਰਨ ਤ੍ਰਿਪੋਰ ਤਿਸ ਕਾ ਮਤਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੇ ਸਰਵ ਤੋਕ ਸੁਣੀ ਕਰਤਾ ਕੇ ਰਾਜ ਮੈਂ ਰਾਗ ਜੋਗ ਮੈਂ ਜੋਗੀ ਤਪ ਮਿਤ ਪਿਸੇ ਕਿਸਮ ਭੋਗੀ ਧਿਆਈ ਤੈ ਭਗਤ ਸੁਖ ਪਾਇਆ ਨੰਗ ਤਿਸ ਪੁਰਖ ਨਿੰਤ ਨਾ ਪਾਇਆ ਜਾ ਕੇ ਲੀਲਾ ਕੀ ਹਿੰਮਤ ਨਾ ਹਾਂ ਸਕਲ ਦੇ ਹਾਰੇ ਗਾਏ ਪਤਕ ਜੰਗ ਜਾਣੇ ਪੂ ਸਕਲ ਪ੍ਰੀ ਆਪਣੇ ਸੂਤ ਸਮਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਗ ਪਰਮਾਇ ਜਨਮ ਮਰੀ ਫਰਾਵੇ ਜਾਏ ਉੱਚ ਨੀਚ ਤਿਸ ਕੇ ਸਨਾਨ ਜੈਸਾ ਜਨਾ ਵਿੱਚ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਨਾ ਜਾਂ ਕੇ ਰੰਗ ਨਾਨਾ ਪੇਕ ਕਰੇ ਨਾਨਾ ਨਾਨਾ ਵਿਦ ਕਿਨ ਵਿਸਤਾਰ ਪ੍ਰਭ ਅਵਨਾਸੀ ਇਕੰਕਾਰ ਨਾਨਾ ਚਿਤ ਕਰੇ ਖਨ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਵਿਦ ਕਰ ਬਣਤ ਬਣਾਈ ਹਰ ਆਪਣੀ ਕੀਮਤ ਆਪੇ ਪਾਈ ਸਭ ਕਿਰ ਤਿਸ ਕੇ ਸਭ ਤਿਸ ਕੇ ਠਾਓ ਜਪ ਜਪ ਜੀਵੇ ਨਾਨਕ ਹਰ ਨਾਮ ਨਮਕ ਤਾਰੇ ਸਗਲੇ ਜੰਤ ਨਮਕ ਤਾਰੇ ਖੰਡ ਬ੍ਰਹਿਮੰਡ ਨਮਕ ਧਾਰੇ ਸਮਿਤ ਪੀਤ ਪ੍ਰਾਣ ਨਮਕ ਤਾਰੇ ਸੁਣਨ ਗਿਆਨ ਧਿਆਨ ਨਮਕ ਤਾਰੇ ਆਗਾਸ ਪਾਤਾਲ ਨਮਕ ਤਾਰੇ ਸਗਲੇ ਆਕਾਰ ਨਮਕ ਤਾਰੇ ਪੁਰੀ ਸਭ ਨਮਕ ਸੰਗ ਉਦਰ ਸੁਣ ਸਰਵਾਣਾ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮ ਸੋਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਨੇ ਸਤ ਕਰਮ ਜਾ ਕੇ ਨਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੇ ਜਿਸੇ ਬੁਝਾਏ ਤਿਸੇ ਸਭ ਲਈ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰਤੇ ਪਾਏ ਸਤ ਪ੍ਰਭ ਸਾਧੂ ਦੇ ਸਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਈ ਨਾਮ ਜਪ ਤਾਂ ਕਿਤ ਹੋਏ ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਕਰਨੇ ਹਾਰ ਅਮਨ ਬੁਝ ਕਰਤੇ ਵਿਚਾਰ ਕਰਤੇ ਕੀਮਤ ਨਾ ਜਾਣੀ ਕੀ ਆ ਨਾਨਕ ਭਾਵੇ ਸੋ ਵਰਥੀ ਆ ਬਿਸਮਨ ਬਿਸਮ ਪੈ ਸਮਾਜ ਜਿਨ ਬੂਚਾ ਤਿਸਾ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾਰ ਜਾਂ ਕੇ ਸੰਗ ਪਰੇ ਸੰਸਾਰ ਜਨ ਕਾ ਸੇਵ ਸੂਰ ਭਾਗੀ ਜਨ ਕੇ ਸੰਗ ਇੱਕ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸਿਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਦਰਸ਼ਨ ਸਤਨ ਪਿਕ ਨਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਪਤਾਰੀ ਆਪੇ ਗੁਣ ਪਿੰਗਨਕਾਰੀ ਸਤ ਸਤ ਸਤ ਪ੍ਰਵਕਤਾ ਸੁਰਤ ਸਤ ਸੁਰਤ ਸਤ ਸਤ ਜਸਨ ਤਭਨ ਹਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਈ ਸਤ ਸਰੂਪ ਦੇ ਜਨਮਾਨਿਆ ਕੰਨ ਕ੍ਰਮ ਤਿੰਨ ਮੂਲ ਬਸਾਨਿਆ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਸਮਾਏ ਸਮਾਨਾ ਬਸ ਸਮਾਏ ਨੇ ਬਸ ਗੜਾਈ ਤਾਂ ਕੁਪੀ ਨਾ ਕਹਿਣੇ ਜਾਈ
ਬੂਜੇ ਬੂਜਨ ਹਰ ਹੋਈ ਨਾਰਾਇਣ ਮਲੇ ਨਾਨਕੇ ਠਾਕੁਰ ਕਾ ਸੇਵਕਾ ਕਰੀ।

ठाकुर का सेवक सदा पुजारी, ठाकुर के सेवक मन प्रति, ठाकुर के सेवक निर्मल रीत, ठाकुर को सेवक जाने संग, प्रभु के सेवक नाम के रंग, सेवक प्रभु पालन हारा, सेवकी राखे निरंकारा, सो सेवक जिस दया प्रभु धारे, नानक सो सेवक सास सास समारे, अपने जन का पुदा टाके, अपने सबकी सर पर रखे, अपने दास को देव ने अपने सबको नाम जो पाई, अपने सेवकी आप पत्र रखे ताकि कोई न लाखे, प्रभु के सेवको को न पहुंचे, प्रभु के सेव को ऊते उच्चे, जो प्रभु अपनी सेवा ला नान सो सेव दस पटानी की गिरी में कर रखी, बस उनका दर्श कर कोट ला के जिसका साधना करता था पूरा ते करे आत मानस जतन करता हूँ पात सत्य से करता फिर ते जात मारे न रखे वरना कभी सब जिया कर रखे, सो एक आय सोच करी रे प्राणी जब नान कुल बिरक बढ़ानी, बार बार बार प्रभु जपिए पिए मृत्य मत द्रपति, नाम तन जिन गुरम के पाद इसक सवरण आई दस्त आया, नाम तन नाम अनुपुरंग नाम सुगर नाम कसंग नाम रास जो जान तन ताने मन तन नाम नाम समान है, ऊर्ध बैठ सोप्त नाम को नान नानक सदके काम, बोलो जाशीवाद निराद प्रभु अपने जन की नींदा करे पकता तुम गचाए प्रभु अपने सो रह समाए, जो हुआ हो सो जाने प्रभु प्रभु अपने को पहचान है, इसकी महिमा कौन बखान हो तुस्का गुण का एक न जान, आठ पैर प्रभु से हजूरे का नंग से जन पूरे, मन मेरे तिन की ओट ले मन तने अपना तिन जन दे, जिन जन अपना प्रभु पछाता सो जन सर्व तो का दाता, तिसके शरण सर्व पावे तिसके दस पाव मिटा, अब सियान सगली छाट जंग सेवा लाग, आवण जान भी तेरा नंग तुजन के पूज सत पैरा सलोक, सात पुरख जन जाने सतगुर तुस्का ना हो तिसके संग कुदरे नान खर गुण गावष्टपदी, सात गुरु सिखी करी प्रताप से को गुरु सदा दयाल सखी गुरु दरमतमल हरे गुरु वचनी नाम वचने सतगुरु सिख के बंधन काटे गुरु का सिख काटे अति हाटे सतगुरु सिख को नाम तन दे गुरु का सिख भागी हे सतगुरु सिख काल तो बोलत सवाज नाम सतगुरु सिख को जी जात मारे, गौर के ग्रह से कुछ जुड़ा है गुरु के आगे मन में से आप उसको कृष्ण न जावे हर हर नाम सत्य आवे मन बची सतगुरु के पास तिस सेव के कादरास सेवा कर तो विनय काम जिसको होत प्राप्त स्वामी अपनी कृपा जिस आप करे ना सो से गुरु की बतले भी विश्व गुरु का मन मान रहा है सो से जान सो सतगुरु जिस हृदय हर नाव बार गुरु कबल जाओ सरदान जी के दाता अठ पैर प्राप्त ब्रह्म रंग रता ब्रह्म मैं जन जन मैं पार ब्रह्म एक अपना किस परम से सन पलया ना जाइए ना कैसा गुरु भागी पाइए सफल दर्शन पे सफल दर्शन पे पुनीत पर सच चरण गत निर्मल रीत पेट संग्राम गुण रवे पार ब्रह्म की दरगे गवे सुन कर वचन करने अकाने मन संतु गात ध्यान है पूरा गुरा को जग मंत्र मुद दृष्ट विवेक संत कन्वेंत की उतनी पाए ना किस पत सले मलाई जे बाक उस तेने एक सतपुर पूर्ण विवेक काहू बोल पचत प्राणी एक को जब अंदर पाए इंद्र हा नरा सुखदाई तां की न पाई अनक भक्त बंधन नित करे चरण कमल हृदय समय सत बलहारी सत गुरु अपने नानक दृष्ट सदा सज आप ऐसा प्रभु जपणे एहो वारस पावे जन कोई अमृत पी विमर्श होय इस पुर का नाई कदे विनाश जां के मन प्रगटे गुण तास आठ पहर का नाम ले सच जिस उदय मोहमय के संग ले मन मेरा के हर एक अंधकार दिख प्रकाश नान परम दुख तै तिना से तप मा ठन तै मैं दुख काटे पाई जन्म मरण के मिटे दे साधु के पूर्ण से बा चुका निरपो हो बसे गुणा मत दे कह न सै जिसका साथ न कृपा तार सा सुन नाम रण थित पाई चुके परम गुण सुनान हा हा जस सर्वण निर्गुण आप सर गुण भी कला तार जन सगुण भी अपने चरित्र प्रभु आप मन हर निकी दा पे पाए हरुण दूजा नाई को सरुण तेरे को सूत पोत्र पे प्रकाश सत के संग रच रचना अपनी कलता हरी अंकबार नानक पुलहारी सलोक साधना चाले बिन भजन बिख्या सगली शार हर हर नाम कमावना नानक तनसार अष्टपति संचरण कर विचार एक सिमर नावेदार अवर पाव समीत विचारो चरण कमल में उतारो कर्म कारण सो प्रभु समरथ तरी कर गहु ना वरवंत ए तन संचो भगवंत संचना कर निर्मंत एक आस रखम वाय सर्व रूप नानक मट जाए जिस तन को चार कुट उठतावे सो तन हर सेवा ते पावे जस सुकुन भाषे मीत सो सुख साधु संग प्रीत जिस सब को करे भली करनी सास उपज हर की सरनी अन पावी रूप न जाय रूप मिटे हर पुत्र सरुण दान हर नाम दान नानक तप के प्रवान मन प्रबोध हर की नाय दया दिसावा उठाए ताको बिघन लागे कोई जा की रते बसे सो कल ताती ठंड हर नाम सिमर सुन सदा सुख पाव पावन से पूर्ण हो अस भक्त पाया तो प्रगा खजाए बसि मनासी कहो नान काटी जम फासी तत् विचार कह जन सचा जन मेरे सुखा चौकाचा आवा कमन मटे प्रभु से आप त्या सरन कुटी ऊ रतन जन का होय उदार सुन प्राण हदार अनक पावना छूट न सिम सास बिन विचार हर की भगत करो मन लाए मनुष्य नान खल पाए संगना चाल तेरे तना तू कल टावे मूर्ख मना सूत मित कटम अरे बिनता इनते कहु तुम कौन सा था रा रंग माया विस्तार इनते कहु को छुटकार अस अस्ति रथ आस वाले झूठा जब झूठ पै सारी जिन दिया ते सूझना बगाना नाम सारन पस्ताना गुरु की मतों ले एने भगत मना डूबी जाने
ਹਰ ਕੀ ਭਗਤ ਕਰੋ ਮਨ ਮੀਤ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਵਾਹੇ ਜਨਕ ਜਾਹੇ ਆਪ ਜਪਰਨਾਮ ਜਪਾਵੇ ਸੁਣਤ ਕਹਿ ਤ੍ਰੈ ਤਕਤ ਪਾਵ ਸਾਰ ਪੁਰਖ ਸਤਿ ਹਰਿ ਕੋ ਨਾਸੈ ਸਭਾਈ ਨਾਨਕ ਗੁਣ ਗਾਵ ਤਿਸਮੈਲ ਮੈਲ ਹੋਏ ਚਿੰਤ ਵਸਤ ਕਰਨਾਲ ਸਾਸ ਕਰ ਸਰ ਨਾਮ ਸੁਹਾ ਸਾੜ ਸਹਿਮ ਸਗਲੀ ਬਿਨਾ ਸਾਸ ਕਹੋ ਸੱਚ ਤਨਾ ਹਰ ਪੁੰਜੀ ਸੱਚ ਕਰੋ ਬਿਹਾਰ ਇੱਕ ਸੁ ਇਹਾਂ ਸੁਖ ਤਰਗੇ ਜੈ ਕਾਸਰ ਨ ਤਰੇਕੋ ਦੇਖੋ ਨਕ ਚੱਕ ਮਸਤਕ ਲੇਖ ਇੱਕੋ ਜਪ ਇੱਕੋ ਸਲਾਹ ਇੱਕ ਸਿਮ੍ਰਿਤ ਨੂੰ ਮਨੈ ਅਨੰਤ ਮੰਤ ਜੈ ਭਗਵੰਤ ਮਨ ਤਨ ਤਨ ਇੱਕ ਪ੍ਰਭਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਇੱਕੋ ਇੱਕ ਗਿਆਰਾ ਪੂਰਨ ਪੂਰ ਪ੍ਰਭਿਆ ਅਨੁਸਾਰ ਇੱਕ ਤੇ ਵੀ ਕਿਰਤ ਪ੍ਰਸ਼ਟ ਕੇ ਮਨ ਤਨ ਤਨ ਇੱਕ ਪ੍ਰਭਾਤਾ ਗੁਰ ਪ੍ਰਸਾਦ ਨਾਨਕ ਦਾਤਾ ਸਲੋਕ ਹੈ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਣ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੀ ਪ੍ਰਵਧਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਧੂਰ ਭਾਵ ਬ੍ਰਹਮ ਸਰਦਾ ਪੂਰ ਸਦਾ ਸਤਾ ਪ੍ਰਕੇ ਗੁੰਗਾ ਸਾਹ ਸਾਸ ਤੁਮੇ ਤਿਆਗ ਕੁੰਸੋ ਲਾਗੀ ਪ੍ਰੀਤ ਭਗਤ ਗੁਰੂ ਭਗਤ ਨੀਤ ਇਹ ਕੋਟੇ ਕੋ ਦਾ ਨਾਮ ਮੰਗੇ ਨਾਮ ਰੂਪ ਸਾਹਿਬ ਪ੍ਰਭ ਦਿਸ਼ਟ ਮਨ ਸਹ ਹੋ ਮਹਾਂ ਸੁਖੋਈ ਵਰਸ ਪਾਈ ਵਰਲਾ ਕੋਈ ਜਿਨ ਚਾਕੇ ਸੀ ਜਨ ਤ੍ਰਿਪਤਾਰ ਨੇ ਪੂਰਵ ਵਰਖ ਨਹੀਂ ਜਲਾਰੇ ਸੁਰ ਪ੍ਰੀ ਪ੍ਰੀਮ ਰਸ ਰੰਗ ਜੇ ਚਾਉ ਸਤਿਗ ਸੰਗ ਪਰੇ ਸਨ ਆਣ ਸਭ ਤਿਆਗ ਪ੍ਰਕਾਸ਼ ਅੰਤ ਆਗ ਬਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਅਤੇ ਸੁਖ ਹੋਏ ਸੇਵਕੀ ਮਨ ਸਾਹਿਬ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਨਹੀਂ ਜਨ ਕੋ ਪ੍ਰਭੂ ਦੇਹਾਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਜਨ ਪਿਆ ਜਨ ਮਰਨ ਪਰਮ ਗਿਆ ਇਸ਼ਪੁਨੀ ਸਰਦਾ ਸਾਹਿਬ ਪੂਰੀ ਰਵ ਰਿਹਾ ਸਤਸੰਗ ਜੂਰੀ ਜਿਸਕਾ ਸਤਿਨ ਲਿਆ ਬੁਲਾਈ ਨੰਗ ਭਗਤੀ ਨਾਮ ਸਮਾਏ ਸੋ ਕੋ ਵਿਸਰੇ ਜਘਾਲ ਲੋ ਭਾਣੇ ਸੋ ਕੋ ਵਿਸਰੇ ਜੀਆ ਕਾ ਜਾਣੇ ਸੋ ਕੋ ਵਿਸਰੇ ਜਿਨ ਸਭ ਕਿਸ ਦੀਆ ਸੋ ਕੋ ਵਿਸਰੇ ਜੀਵਨ ਜੀਆ ਸੋ ਕੋ ਵਿਸਰੇ ਜਗਨ ਮੈਂ ਰਾਖੇ ਗੁਰਪ੍ਰਸਾਦ ਕੋ ਵਰਲਾ ਰਾਖੇ ਸੋ ਕੋ ਵਿਸਰੇ ਜੇ ਵਿਕਤ ਕਾਢੇ ਜਨ ਜਨ ਕਾ ਟੂਟਾ ਗਾਂਢੇ ਗੁਰਪੂਰੀ ਤਤ ਇਹ ਬੁਝਾਇਆ ਪਰ ਨਾਨਕ ਜਨਮ ਤਿਆ ਸਾਜ ਸੰਤ ਕਰੋ ਕਿਆਮ ਆਨ ਤਿਆ ਜਪੁਰ ਨਾਮ ਸਿਮਰ ਸਿਮਰ ਸਿਮਰ ਪਾਵ ਆਪ ਜਪੁਰ ਨਾਮ ਜਪਾਵ ਭਗਤ ਪਾਰੀ ਧਰੀਏ ਸੰਤਾਨ ਬਿਨ ਭਗਤੀ ਭਗਤ ਪਾਏ ਧਰੀਏ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਲ ਪਾਏ ਵਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾ ਜਪੋ ਗੁਣਤਾਸ ਪ੍ਰੀ ਪ੍ਰੀਤ ਪ੍ਰੀਮ ਬਚਾਓ ਮੰਤਰ ਨਿਤਰ ਸਿਆਓ ਨਿਤਰ ਵੇਗ ਤਰ ਸੁਖ ਹੋਏ ਮਨ ਵਕਤ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਰਲਾ ਕੋ ਪਾਵੇ ਸੰਗ ਇਹ ਵਸਤ ਜੇ ਕਰਮਿਆ ਗੁਰੂ ਪ੍ਰਸਾਦ ਨਾਮ ਜਪ ਮਿਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਸ਼ਨ ਦੀਨ ਦਿਆਲ ਭਗਤ ਵਸ਼ਲ ਸਦਾ ਗੋਪਾਲ ਅਨਾਤ ਨਤ ਗੋਬਿੰਦ ਕਪਾਲ ਸਤਪਾਲ ਆਦਿ ਪੁਰ ਕਾਨਕ ਤਾਨ ਭਗਤ ਜਾਂ ਕੇ ਪ੍ਰਾਣੇਦਾਰ ਜੋ ਜੋ ਜਪੇ ਸੋਈ ਪਨੀਤ ਭਗਤ ਪਾਲਾਏ ਹਮ ਲਾਵੇ ਮਨਹੀਤ ਨਿਰਗੁਣ ਯਾਰਨੀ ਚ ਜਾਨ ਨਾਨਕ ਤੁਮਰੀ ਸਰਨ ਭਗਵਾਨ ਸਰਬ ਮੁਖ ਪਾਏ ਖਰ ਕੇ ਗੰਗਾਏ ਅਨਕ ਰਾਜ ਭੁਡਿਆਰ ਕੇ ਨਾਨਕੇ ਨਾਮ ਕਿਸਮਨ ਪਾਈ ਭਜਨ ਕਾ ਪਸੰਗੀ ਰਸਨ ਜਪਦੀ ਹਰ ਨੀਤ ਬਲੀ ਸੁਕਰਨਾ ਹੀ ਸੋਭਾ ਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਸੰਗ ਭੁਪ ਦੇਵ ਨਿਵਾਸ ਸੁਨਨ ਪ੍ਰਕਾਸ਼ ਸਲੋਕ ਹੈ ਸਰਗੋ ਨਿਰਗੋ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਪ੍ਰਜਾ ਅਸ਼ਟਪਦੀ ਜਬ ਕਾਰ ਕਸ਼ਨ ਚੇਤਾ ਪਾਪ ਹੁਣ ਤਪ ਕਹਿ ਤੇ ਹੋਤਾ ਜਬ ਧਾਰੀ ਆਪ ਸੁਨ ਸਮਾਤ ਹੈ ਬਰ ਬਰੁਤ ਸੰਕਵਾਦ ਜਬ ਇਸ ਕਬਰਨ ਚੇ ਨਾ ਜਾਓ ਤਬ ਹਰ ਸੋ ਕਿਸ ਵਿਆਪਤਾ ਜਬ ਆਪਣਾ ਪਾਪ ਬਰੁਨ ਤਾਮ ਹੋ ਕਹਾਂ ਕਿਸ਼ੋਤ ਪਰ ਆਪਣ ਖੇਲਾ ਵਰਤੀ ਜਾ ਨਾਨ ਕਰਨੇ ਹਾਂ ਦੂਜਾ ਜਬ ਹੋਤ ਪ੍ਰਭ ਕੇਵਲ ਤਰੀ ਤਾਂ ਬੰਦ ਮੁਕਤ ਕਾ ਕਿਸ ਕਰੀ ਜਬ ਇੱਕ ਹਰ ਕਮ ਪਾਤ ਨਰਕ ਸਰੂਪ ਕਾ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਸ ਬਾਏ ਤਬ ਸੇ ਸਖਤ ਕਾਉ ਕਿ ਤਥਾਏ ਜਬ ਆਪੇ ਆਪ ਆਪਣੇ ਜੋਤ ਰਹੇ ਤਬ ਕਵਣ ਕਵਣ ਕਤ ਰਹੇ ਕਵਣ ਚ ਤਬ ਕਰਨੇ ਹਾਂ ਨੰਗ ਠਾਕੁਰ ਅਗਮ ਪਾਪ ਨਾ ਸੀ ਸੁਖ ਆਪਣਾ ਸਤਿ ਜਨ ਵਰਨ ਕਾ ਕਾਪ ਨਾ ਸਜਾ ਪੂਰਨ ਕਰਤਾ ਪ੍ਰਭ ਸੋਈ ਤਬ ਕੀ ਜਮ ਤਬ ਜਮ ਕੀ ਤਰਾਸ ਕਾਉ ਕਿਸ ਹੋਏ ਜਬ ਅਭਿਗਤ ਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ਼ ਪੁਛਤ ਏਕਾ ਤਬ ਨਾਥ ਨਿਰੰਜਨ ਗੋਚਰ ਅਗਾਦੇ ਕਬ ਕੌਣ ਛੁੱਟੇ ਕਰ ਬੰਦਨ ਬਾਧੇ ਆਪਣ ਆਪ ਆਪ ਚਜਾ ਨਾਨਕ ਔਰ ਆਪਣ ਰੂਪ ਚਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮਹਿਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਮ ਮਾਨ ਤੈ ਸਰੂਪ ਕੇਵਲ ਜਗਦੀਸ਼ ਤੈ ਸ਼ਾ ਸਦਰ ਲਗਤ ਕੋ ਗੀਤ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤਾਵੇ ਕਰਨ ਕਰਾਵਨ ਕਰਨੇ ਹਾ ਨਾਨਕ ਕਰਤੇ ਕਾ ਨਾਇ ਸਮਾਰ ਜਬ ਆਪਣੀ ਸਭ ਆਪਣ ਸੰਗ ਬਣਾਈ ਤਾਂ ਕੁਨ ਬਾਈ ਬਾਬ ਮਿੱਤਰ ਸੁਤ ਪਾਈ ਜੈ ਸਭ ਕਲਾ ਪ੍ਰਪੀ ਆਪੇ ਪ੍ਰਵੀਨ ਤੇ ਵਿਦਕ ਦੇਵ ਕਹਾ ਕੋ ਚੀਨ ਜਬ ਆਪਣਾ ਆਪ ਆਪ ਉਤਾਰੇ ਤੋ ਸਗਨ ਸਗਨ ਕਾ ਵਿਚਾਰ ਜਪਨ ਉਚ ਆਪਣਾ ਨਿਰਤ ਹੈ ਕੌਣ ਠਾਕਰ ਕਹੋ ਕਰੀਏ ਕਿ ਚੀਰਾ ਬਿਸਮਨ ਬਿਸਮਰੇ ਬਿਸਮਾ ਨਾਨਕ ਆਪਣੀ ਕਤ ਜਾਨੋ ਆ ਅਸ਼ੇਸ਼ ਲੈ ਸ਼ੀਰ ਅਪੀਤ ਸਮਾਇ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਅਪਦੇਸ ਤੇ ਗੁਣ ਕਾ ਨਹੀਂ ਪ੍ਰਵੇਸ਼ ਦੇ ਤੇ ਗੁਣ ਕਾ ਨਾ ਹੀ ਪ੍ਰਵੇਸ਼ ਜੇ ਇੱਕ ਇੱਕ ਗੁਣਤਾ ਤੈ ਕੌਣ ਚਿੰਤਕ ਲਾ ਕੁਸ ਲਾਗੀ ਚਿੰਤਾ ਜੇ ਆਪ ਜੇ ਆਪਣਾ ਆਪ ਅਪਤਿਆ ਰਹਿ ਤੈ ਕੌਣ ਕਥੇ ਕੋ ਸੁਣੇ ਹਾਰਾ ਬਹੁ ਬਿਅੰਤ ਉਤੇ ਉੱਚਾ ਨਾਨਕ ਆਪੇ ਪਹੁੰਚਾ ਰਚੇ ਆਪ ਰਚੇ ਪ੍ਰਪੰਚ ਕਾ ਤੇ ਗਨ ਕਿਨ ਵਿਸਤਾਰ ਪਾਪ ਹੁੰਦੇ ਪਈ ਕਹਾਵਤ ਕੋ ਨਰਕ ਕੋ ਸੁਖ ਸਾਧ ਆਲ ਜਾਲ ਮਾਇ ਜੰਜਾਲ ਹਮੇ ਪਰਮ ਵਿਪਾਰ ਦੁਖ ਸੁਖ ਮਾਨ ਮਨ ਅਨੁਕਾ ਕੀ ਪ੍ਰਖਾਨ
ਆਪਣ ਖੇਲਾ ਕਰਦੇ ਖੇਸ ਖੇਲ ਸੁਚਤੋ ਨਾਨਕੇ ਕਿ ਜੇ ਭਗਤੇ ਦਾ ਆਪ ਜੇ ਸ੍ਰੀ ਪ੍ਰਸ਼ਾਸਨ ਪ੍ਰਤਾਪ ਦੂਹ ਪਾਕਾ ਪਿਰਤਨੀ ਉਨ ਸਭਾ ਨੂੰ ਵਰੀ ਆਪੇ ਕਰ ਤੱਕ ਕਰੇ ਅੰਦਰ ਚੂਜਾ ਬਿਰਸ ਭੁਗਿੰਦਰ ਜੋ ਜਿਸ ਭਾਵ 'ਚ ਸੱਪ ਨਾ ਇਲਾਵੇ ਜਿਸ ਭਾਵ 'ਚ ਸਕੇਲ ਕਰਾਵੇ ਬਿਸਮਰਥਾ ਅਗਨ ਤੋਂ ਤੋਲੋ ਜਿਉਂ ਬੁਲਾਓ ਨਾਨਕ ਨਾਨਕ ਜਿਉਂ ਬੁਲਾਵੋ ਨਾਨਕ ਦਾਸ ਬੋਲੇ ਸਲੋਕ ਹੈ ਜੀ ਜੰਤ ਕੇ ਠਾਕਰ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸਟਾਰ ਸਪਦੀ ਆਪ ਕਥਿਆ ਸੁਣੇ ਹਾਰ ਆਪੇ ਕਾ ਵਿਸਤਾਰ ਜਿਸ ਪਾਵੇ ਤਾਂ ਸਿਸ਼ਟ ਪਾਇਆ ਬਣੇ ਲੈ ਉਸ ਸਮੇਂ ਤੁਮ ਤੇ ਪਿੰਨੇ ਕੁਛ ਹੋਏ ਆਪਣੇ ਸੂਝ ਦੁੱਖ ਪਰੋਏ ਜਾਕੂ ਪ੍ਰਭ ਜੀ ਆਪਣੇ ਸਤਨਾਮ ਸੁੰਦਰ ਪਾਏ ਸੁੰਦਰ ਸੋ ਸਮਦਰਸੀ ਤਤਕਾ ਬੇਤਾ ਸਾ ਨਾਨਕ ਸਕਲ ਸਿਸ਼ਟ ਕਾ ਚੇਤਾ ਜੀ ਜੰਤਰ ਸਭ ਤਾਂ ਕਿਹਾ ਦੀ ਨਿਆ ਨਾਥ ਗੁਣਾ ਜਿਸ ਰਕਤ ਕੋਈ ਨਵਾਂ ਸੋ ਮੁਗਾ ਜਿਸ ਮਨ ਵਸਾਇ ਤਿਸ ਤੇਜ ਤਜ ਅਵਰ ਕਾ ਕੋ ਜਾ ਸਭ ਸ੍ਰੀ ਇੱਕ ਨਿਰੰਜਨ ਜਾਏ ਜੀ ਕੀ ਯੁਗ ਸੰਕੇ ਸਭ ਹੱਥ ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੀ ਯੁਗ ਜਾਂਕੇ ਸਭਾ ਤੰਤਰ ਬਾਜਾ ਨੂੰ ਸਾਧ ਗੁਣਦਿਆਂ ਗੁਣਧਾਨ ਬਿੰਤ ਪਾ ਨੰਗਦਾਸ ਦਾ ਪਲਹਾਰ ਪੂਰਨ ਪੂਰ ਰਹੇ ਦਿਆਸ ਭੋਵਿਤ ਕਿਰਪਾਲ ਆਪਣੇ ਕਰਤਵ ਜਾਣੇ ਆ ਪੰਦਰਜਾਮੀ ਰੋਹ ਪ੍ਰਤਪਾਲੇ ਜੀਨ ਵਪਾਤ ਅੰਦਰਜਾਮੀ ਰੋਹ ਬਿਆ ਪ੍ਰਤਪਾਲੇ ਜੀਨ ਵਪਾਤ ਜੋ ਜੋ ਰਚਿਓ ਸੋ ਤਿਸੇ ਤਿਆਤ ਜਿਸ ਭਾਵ ਤੇ ਸਲਹਿ ਮਲਾਏ ਭਗਤ ਕਰੇ ਹਰ ਕੇ ਗਾਏ ਮਨ ਅੰਤਰ ਵਿਸ਼ਵਾਸ ਕਰਨ ਮਾਨਿਆ ਕਰਨ ਜਨ ਜਨ ਲਾਗਾ ਹਰੇ ਕਿਹਾ ਤਿਸ ਕੇ ਅਸਨ ਵਿਰਤੀ ਜਾਏ ਸੇਵਕ ਸੇਵਨ ਵਾਹਿ ਕੁਝ ਪਰਮ ਪਤ ਪਾਇਸ਼ਤ ਪ੍ਰਣੇ ਬਚਾ ਜਾ ਕੇ ਮਨ ਵਸੇ ਦਰਨ ਕਾ ਬੰਧਤ ਹੋ ਪੈਂਦਰ ਪੈਰ ਅੰਦਰ ਪੁੱਜੇ ਗੁਰ ਕਰ ਪੈਰ ਲੇਖ ਲੋਕ ਇਹ ਲੋਕ ਸੁਖੀ ਪਰ ਲੋਕ ਸੋਹੇ ਨਾਨਕ ਮੇਲੇ ਸਾਧ ਸੰਗਮ ਕਰੋ ਆਨੰਦ ਗੁਣ ਗਾਵ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਰਾਮ ਨਾਮ ਤਤ ਕਰੋ ਵਿਚਾਰ ਰੂਪ ਦੇ ਕਾ ਕਰੋ ਉਦਾਰ ਮੁਕਤ ਬਚਨ ਹਰ ਕੀ ਗੁਣ ਗਾਵ ਪ੍ਰਾਣ ਤਨ ਕਾ ਸਿਆਉ ਵਟ ਪਰ ਵਿਖੋ ਨਿਰਾ ਵਿੰਡੇ ਗਿਆਨ ਬਨ ਸਿੰਘ ਦੀ ਰਾਸ ਨੂੰ ਦੇ ਸਿਰ ਦੇ ਵਿਸਾ ਮਨੁਸ਼ ਨਾਨਕ ਫਲ ਪਾ ਹਲਤ ਪਦ ਹਾਲਤ ਪਲ ਤੋ ਲਿਵ ਸਵਾਰ ਰਾਮ ਨਾਮ ਤਨ ਤਾਰ ਪੂਰੇ ਗੁਰ ਕੀ ਪੂਰ ਦਿਖਿਆ ਦੁਸ਼ਮਨ ਵਸੇ ਸਾਜ ਪ੍ਰਖਿਆ ਮਾਨ ਤਨ ਨਾਮ ਤੋ ਬੋਲੇ ਲਾਏ ਦੁਖ ਤਰ ਮਨ ਤੇ ਜਾਏ ਸੱਚ ਵਪਾਰ ਕਰ ਬਾਏ ਇੰਦਰ ਕਿ ਨਿਵੇਖੀ ਤੁਮਾਏ ਕਿੱਡੇ ਕਰ ਕਮਵਾਏ ਨਾਨਕ ਬੋਨਾ ਵੇ ਜਾਏ ਤਿਸਤੇ ਦੂਰ ਕਹਿ ਕੋ ਜਾਏ ਉਬਰ ਰੱਖਣ ਹਾਰ ਤੇ ਆਏ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਸੁਟੈ ਜਿਸ ਪ੍ਰਭ ਰੱਖਦੇ ਸੁਨਾਈ ਦੁਖ ਮਨ ਨਾਮ ਜੋ ਤੁਮ ਹੋ ਸੁਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਚੰਨ ਕੋ ਕੋਈ ਨਾ ਪੋਚਰ ਹਾਰ ਸਵਰੂਪ ਠਾੜਾ ਗੁਰ ਸੂਰਾ ਨਾਨਕ ਤੱਕ ਜਪੂਰਾ ਮਰਤ ਪੋਰੀ ਜਗ ਦਿਸ਼ਟਾਂ ਦਰਸ਼ਨ ਪਿਕ ਉਦਰ ਸ੍ਰੇਸ਼ਟ ਕਰ ਚਰਨ ਕਮਲ ਜਾ ਕੇ ਇਹਨੂੰ ਸਫਲਤਾ ਸਤੁੰਦਾ ਰੂਪ ਤਨ ਸੇਵਾ ਸੇ ਪ੍ਰਵਾਨ ਅੰਤਰ ਜਮੇ ਪੁਰਖ ਵਿਧਾਨ ਜਿਸ ਮਨ ਵਸੋ ਤਿੰਨ ਹਾਲ ਤਾਂ ਕਿ ਨਿਕ ਨਾਵਤ ਕਾਵਨ ਪਏ ਮੇਰਾ ਪਤ ਪਾਇਆ ਸਾ ਸੰਨਾਨ ਕਰ ਤਿਆ ਸਲੋਕ ਹੈ ਗਿਆਨ ਅੰਜਨ ਗੁਰੂ ਦੀ ਆ ਗਿਆਨ ਅਧੇ ਬਨਾਸ ਹਰ ਕਿਰਪਾ ਤੇ ਸੰਤ ਮਿਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਸੰਗ ਅੰਤਰ ਬਿਠਾ ਨਾਮ ਪ੍ਰਭ ਕਾ ਲਾਗਾ ਮਿਠਾ ਸਗਲ ਸਮਗਰੀ ਇਕ ਸਕਟ ਮਾਇਆ ਨਕ ਰੰਗ ਨਾਨਾ ਦਿਸ਼ਟਾਏ ਨੌ ਨਿਤ ਅਮਰਤ ਪ੍ਰਭ ਕਾ ਨਾ ਦੇਹੀ ਮੈਂ ਇਸ ਕਾ ਵਿਸਰਾਂ ਸੁਣ ਸਮਾਨ ਤੈਨਾਤ ਕਹਿਣ ਚਾਹੀ ਚਿਸ ਬਾਦ ਅਰ ਚਰਜ ਬਿਸਮਾਤ ਤਿੰਨ ਦੇਖਿਆ ਜੀ ਸਾਹਿਬ ਤਕਾਏ ਨਾਨਕ ਦੂਜਾ ਸੋਝੀ ਪਾਏ ਸੋਰਤ ਸੁਭਾਵ ਅਰੰਤ ਕਰਕੜ ਵਿਆਹ ਰਹਿ ਪ੍ਰਬੰਧ ਕਰਨ ਵਾਹਿਆ ਆਕਾਸ ਪਿਆਰ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪ੍ਰਭਤ ਹੈ ਪਾਰ ਪੂੰ ਜਸੀਆ ਕਿ ਤਿਸ ਸੁੰਤਰ ਮਾਏ ਚਾਰ ਕੁਣ ਤੇ ਤਿਸ ਸਮਾਏ ਤਿਸ ਸਮਾਏ ਤਿਸ ਤੇ ਪਿੰਨੇ ਕੁਠਾ ਗੁਰੂ ਸਾਹਿਬ ਨਾਮ ਸੁਖ ਪਾਉ ਵੇਦ ਪ੍ਰਸ ਮਤ ਮੇ ਦੇ ਸਸੀ ਸੁਰਨ ਕਤਰ ਮੇ ਬਾਣੀ ਪ੍ਰਭ ਕੋ ਸੁਭ ਕੇ ਬੋਲਿਆ ਡੋਲਾ ਕਬੂ ਡੋਲੇ ਸਰਬ ਕਰਾਹ ਕਰ ਕਲਾ ਸਰਬ ਕਲਾਹ ਕਰ ਖਿਲੇ ਖੇਲ ਮੋਲਾ ਪਾਇਆ ਗੁਣਿਆ ਮੋਹ ਸਰਬ ਜੋਤ ਮਜਾਗੀ ਜੋਤ ਹਾਰ ਸਮਿਤ ਬੋਤ ਹੈ ਸੰਤ ਤਾਰ ਸਵਾਮੀ ਉਤਪਤ ਗੁਰਪ੍ਰਸਾਦ ਭਰਮ ਕਾ ਨਾਨ ਨਾਨਕ ਤਨਮੈ ਸਾਧ ਸੰਤਨਾ ਕਾ ਭਿੱਖ ਸਭ ਬ੍ਰਹਮ ਸੰਤਨਾ ਕੇ ਤੇ ਸਭ ਧਰਮ ਹੈ ਸਾਂਚਨਾ ਸੁਣੋ ਸਭ ਵਚਨ ਸਰਵਰਾਪੀ ਆ ਸੰਗਰਾ ਜੀ ਜਾਤਾ ਤਿਸ ਕੀ ਹੈ ਤੇ ਸਤਵਰਨ ਸਾਧੂ ਸਭ ਕਹਿਤਾ ਜੋ ਜੋ ਹੋਈ ਸੋਈ ਸੁਖਮਾਨੇ ਕਰਨ ਕਰਾ ਹਮਾਰ ਪ੍ਰਭ ਜਾਨੇ ਬੰਤਰ ਵਸੇ ਬਾਰ ਪੀ ਨਾਨਕ ਦਸੋ ਦੇਖ ਸਭ ਹੋਈ ਆਪ ਸਤ ਕੇ ਸਭ ਸਤ ਤਿਸ ਪ੍ਰਾਪਤ ਸਗਲ ਉਤਪਾਤ ਤਿਸ ਪਾਵਤ ਕਰੇ ਵਿਸਤਾਰ ਤਿਸ ਪਾਵਤ ਅਹੰਕਾਰ ਨਕਲਾ ਲਖੀ ਨਾ ਜਾਏ ਜਿਸ ਪਾਵਤ ਸਲੇ ਮਲਾਏ ਕਾਵਾ ਨਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਅੰਤਰਗਾ ਸਚਾ ਬਣਾਏ ਨਾਨਕ ਨਾ ਬਜਾਏ ਸਾਰਾ ਪੂਤਾ ਅਵਤਾਰਾ ਸਭਨੇ ਨਾ ਸਰਵਨੇ ਨਾ ਭਿੱਖ ਨਾ ਹਰਾ ਸਕਲ ਸਮਗਰੀ ਜਾਂ ਕਾ ਤਨਾ ਆਪਣ ਜਾਂ ਸਾਫ ਵੀ ਸੁਣਾ ਆਪਣ ਜਾਣ ਕੇ ਲਬਗਾ ਬਣਾਇਆ ਕਿ ਘਰੀ ਸਿੰਘ ਨੀ ਮਾਇਆ ਸਭ ਕੇ ਮਦਲ ਤੋਰਾ ਜੋ ਕਿਸ ਕਣ ਸਵਾਪੇ ਕਹਿ ਆ ਗਿਆ ਆਵੇ ਆ ਗਿਆ ਜਾਏ ਨਾਨਕ ਮਤਲਬ ਸਮਾਇ ਉਸ ਤੇ ਪੁੰਨਾ ਸੁਪਰਾ ਉਰੇ ਕਹੋ ਕਿ ਨੇ ਕਸ਼ਕਰਾ ਪਲਕ ਤੂੰ ਤਾਂ ਨਿੱਕੀ ਆਪਣੇ ਜਾਣੇ ਆਪੇ ਜਾਣੇ ਆਪਣੇ ਜੀ ਕੀ ਆਪ ਸਾਹਿਤ ਧਾਰੀ ਸਭ ਸਾਚ ਉਤਪੁੱਤ ਸੰਗ ਆਪਣ ਸੰਗਰਾਹ ਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰੋ ਵੀ ਦੱਸੋ ਜੀ ਪਾਏ ਜਿਸ ਕਾ ਕੀ ਸਭ ਪਰਵਾਨ ਗੁਰੂ ਪ੍ਰਸਾਦ ਨਾਨਕ ਜਾਣ ਜੋ ਜਾਣ ਸਦਾਸ ਕੋਇਆ ਮੁਲਾਏ ਲਈ ਪ੍ਰਭ ਸੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰੇ ਦੇ ਭਗਵੰਤ ਹੈ ਤਨ ਤਨ ਤਨ ਜਨੇ ਆਇਆ ਜਿਸ ਪ੍ਰਸਾਦ ਸੁਖ ਪਰਾਇਆ ਜਾਣਾ ਉਨ ਕਾ ਸਿਆ ਜਨ ਕੇ ਸੰਗਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਜਨ ਕੋ ਸਦਾ ਨਮਸਕਾਰ ਸਲੋਕ ਹੈ ਪੂਰਾ ਪ੍ਰਭੇ ਆਰਾਧਿਆ ਪੂਰਾ ਜਗਾ ਨਾ ਹੋ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਅਸ਼ਟਪਦੀ ਪੂਰੇ ਗੁਰ ਕਾ ਸੁਪਦੇਸ ਪਾਰ ਨਿਕਟ ਕਰ ਪੀਖ ਹੈ ਸਾ ਸਸ ਮਰੁਗ ਬਿੰਦ ਮਾਨ ਅੰਤਰ ਕੀ ਉਤਰੈ ਚਿੰਦ ਆਸਨ ਤਿਆਗ ਉਤਰੰਗ ਸੰਤ ਨੰਗ ਤੂੰ ਮੰਗ ਆਪ ਛੋੜ ਬੇਨਤੀ ਕਰੋ ਸਾ ਸੰਗ ਅਗਨ ਸਕਤ ਰਹੋ ਹਾਰ ਤਨ ਕੇ ਪਰਲੇ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾ ਸੰਗ ਪਰਮਾਨੰਦ ਨਰਕ ਨਿਵਾਰ ਉਦਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤੋ ਨਾਰਾਇਣ ਏਕ ਰੂਪ ਚੰਗ ਰੰਗਾਂ ਨੇ ਕਪਾਲ ਦਮੁੱਦ ਦੀਨ ਦਿਆ ਦੁਖ ਪੰਜਨ ਪੂਰਨ ਕਪਾਲ
ਸਿਮ ਸਿਮ ਨਾ ਵਾਰੰਗ ਵਾਰ ਨੰਗ ਜੀ ਕਾਹੇ ਧਾਰ ਉਤਮ ਸਰੂ ਸਤਿਗੁਰ ਬਚਨ ਸਮਲੀ ਕਲਾਰੇ ਰਤਨ ਹੈ ਸੁਨਤ ਮਾਤ ਉਦਾਰ ਤ੍ਰੈ ਨੁਕਿ ਨਿਸਤਾ ਸਫਲ ਜੀਵ ਸਫਲਤਾ ਕੇ ਸੰਗ ਜਾਂ ਕਮਾ ਲਾਗਾ ਹਰੰਗ ਜੈ ਚ ਸ਼ਬਦ ਨਾ ਹਦ ਵਾਜੇ ਸੁਣ ਸੁਣਨ ਕਰੇ ਪ੍ਰਭ ਗਾਜੇ ਪ੍ਰਗਟ ਕਬਾਲ ਮਾਤ ਕੇ ਮਾਤੇ ਨਾਨਕ ਪ੍ਰਯਤਨ ਕੇ ਸਤਿ ਹੈ ਸਾਰਨ ਯੋਗ ਸੁਣ ਸੁਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਕੇ ਪੈਰ ਪਏ ਸਮਰੇ ਨਮਤਨਾ ਸਾ ਸੰਗ ਲੈ ਸੁਪ੍ਰਸੰਨ ਪੈ ਗੁਰਤੇ ਪੂਰਨ ਹੋਈ ਸੇਵਕੀ ਸੇ ਅੰਤ ਜਾਲ ਵਿਗਾਤੀ ਰਾਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦੇ ਪ੍ਰਤਾਈ ਨਾਨਕ ਵਿਖੇ ਬਹਮਾਈ ਪ੍ਰਭ ਕਿਸਤ ਕਰੋ ਸੰਤ ਮੀ ਸਾਧਨ ਕਾਗਰ ਚੀਤ ਹੈ ਸੁਖਮਣੀ ਸਾਚ ਗੁਰੂ ਗੁਰੂ ਨਾਥ ਜਿਸ ਮਨੁ ਸੋ ਤਨਹਾਲ ਤੱਕ ਨਿਧਾਨ ਸਰਵ ਸ਼ਤਾਂ ਕੀ ਪੂਰਨ ਹੋਈ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਵਿਆਉਣ ਜਾਨ ਹਰ ਤਨ ਖੜ ਚਲੇ ਜਨ ਸੋਈ ਨਾਨਕ ਸੇ ਪ੍ਰਭ ਤੋਂ ਕੀਮ ਸਾਧ ਰਿਧ ਨਰ ਦਿੱਧ ਬੁੱਧ ਗਿਆ ਸਭ ਤੇ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗ੍ਰਹਿ ਸ੍ਰੇਸ਼ਟ ਉੱਤਮ ਸਨਾ ਚਾਰ ਪਦਾਰਥ ਕਵਨ ਪ੍ਰਗਾ ਸਭ ਕੇ ਮੈਂ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾਵਿਤਾ ਸਮੁੰਦਰ ਸਿੱਖ ਦੇ ਸਚੇਤਾ ਇਹ ਫਲ ਤੇ ਜਨ ਕੇ ਮੁੱਖ ਭਾਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੂਟ ਅਪਰਾਧ ਸਾਹ ਸੰਗ ਮਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਹ ਸਰਣ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪਰੀਤਾ ਤਿਸ ਜਨ ਆਵੈ ਹਰ ਪ੍ਰਭ ਜੀਤਾ ਜਨਮ ਮਰਨ ਤਾਂ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਤਾਰੇ ਨਿਰਮਲ ਸੋਭਾ ਮਨਤਾ ਕੀ ਬਾਣੀ ਏਕ ਮਨਾ ਮਨਮਹਿ ਸੁਮਾਣੀ ਦੁਖ ਰੋਗ ਬਿਨਸੇ ਪੈ ਭਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਜਿਸ ਮਨ ਵਸੇ ਸੁਣੇ ਲਾਏ ਬਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਰ ਉਦਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨਮਹਿ ਸੁਮਾਨੀ ਦੁਖ ਰੋਗ ਬਿਨ ਸੇ ਵੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਾਣੀ ਨਾਨਕੇ ਗੁਣ ਨਾਮ ਸੁਖਮਣੀ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੈ ਇਹਾ ਉਹਾ ਸੱਚ ਹੋਵੈ, ਬਿਰਥੀ ਕਦਨ ਹੋਵੇ। ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਨਾਮ

eso que es

सुजोबन तन पछताने गया सुजोबन गया सुजोबन तन पछताने।

ਸੁਣ ਸਜਣੀ ਦੂਤ ਮੂੰ ਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਈ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਨਾ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ ਨਿਜ

ਜਾਂ ਰਹਿਣਾ ਨਹੀਂ ਐ ਕਿ ਜੱਗ ਤਾਂ ਕਾਇਕ ਗਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ ਨਾਲ ਨਾ

ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ।